ਇਹ ਬਿਲੰਬਤ ਲਹਿਦਾ ਪੰਜਾਬੀ ਠੇਕਾ ਜੋ ਕਹਿੰਦੇ ਹਾਂ, ਅਜੇ ਵੀ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ, ਇਸ ਨੂੰ ਕਹਿੰਦੇ ਪੰਜਾਬੀ ਠੇਕਾ। ਜਦ ਇਸ ਨੂੰ ਥੋੜਾ ਜਿਹਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਹਾਂ। ਉਸਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚਲੀ ਆ ਰਹੀ ਹੈ।

रोग सब नाशे गए कलेश रोग सब नाश प्रभ अब

0: ਅਦਬ ਵਿੱਚ ਆਓ, ਫਤਿਹ ਬਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਰ ਜਸ ਰੇ ਮਨ ਗਾਏ ਲੇ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਹੇ ਮੇਰੇ ਮਨ, ਤੂੰ ਨੰਕਾਰ ਦਾ ਜਸ ਗਾ, ਜੋ ਤੇਰਾ ਸੰਗੀ ਹੈ। ਇੱਥੇ ਵੀ ਸੰਗੀ ਹੈ, ਅੱਗੇ ਵੀ ਸੰਗੀ ਹੈ। ਮੇਰਾ ਕਿਹਾ ਮਨ ਲੈ, ਗਾਉਣ ਦਾ ਸਮਾਂ ਬੀਤਦਾ ਜਾ ਰਿਹਾ। ਜਿਸ ਵੇਲੇ ਤੂੰ ਯਸ ਪ੍ਰਭੂ ਦਾ ਗਾ ਸਕਦਾ ਸਾਂ, ਤੇਰੇ ਵਿੱਚ ਸ਼ਕਤੀ ਸੀ, ਉਸ ਵੇਲੇ ਗਾਇਆ ਨਹੀਂ। ਸਮਾਂ ਬੀਤ ਗਿਆ, ਫਿਰ ਨਹੀਂ ਗਾਇਆ ਜਾਣਾ। ਨੰਕਾਰ ਦਾ ਜਸ ਐਸਾ ਹੈ ਜੋ ਮਨੁੱਖ ਨੂੰ ਪਾਕ ਪਵਿੱਤਰ ਤੇ ਸੁਖੀ ਸੁਹੇਲਾ ਕਰਦਾ। ਸਾਹਿਬਾਂ ਦਾ ਬੜਾ ਸੁੰਦਰ ਬਚਨ ਹੈ, ਕਹਿੰਦੇ ਨੇ ਧਰਮ ਰਾਜਾ ਆਪਣੇ ਜਮ ਦੂਤਾਂ ਨੂੰ ਕਹਿੰਦਾ, ਹੇ ਜਮੋ, ਹੇ ਮੇਰੇ ਦੂਤੋ, ਜਿਸ ਥਾਂ ਤੇ ਕੀਰਤਨ ਹੋ ਰਿਹਾ ਹੋਵੇ, ਜਿੱਥੇ ਸਾਧੂ ਬੈਠੇ ਹੋਣ, ਸਤ ਸੰਗਤ ਹੋਵੇ, ਉਸ ਥਾਂ ਤੇ ਤੁਸੀਂ ਭੁੱਲ ਕੇ ਨਹੀਂ ਜਾਣਾ। ਜੇ ਤੁਸੀਂ ਚਲੇ ਗਏ ਤੇ ਇਸ ਖੁਨਾਮੀ ਤੋਂ ਮੈਂ ਵੀ ਨਹੀਂ ਬਚ ਸਕਾਂਗਾ ਤੇ ਤੁਸੀਂ ਵੀ ਨਹੀਂ ਬਚ ਸਕੋਗੇ। ਇਹ ਮੇਰੀ ਪਰਲੋਕ ਦੀ ਗੱਲ ਹੀ ਨਾ ਕਰੀਏ, ਇਸ ਲੋਕ ਵਿੱਚ ਵੀ ਐਸਾ ਕਾਇਦਾ ਕਾਨੂੰਨ ਹੈ। ਹਰ ਅਦਾਲਤ ਇਹ ਚਾਹੁੰਦੀ ਹੈ ਕਿ ਪੁਲਿਸ ਵਾਲੇ ਕਿਸੇ ਤੇ ਗਲਤ ਕੇਸ, ਗਲਤ ਮੁਕੱਦਮਾ ਨਾ ਬਣਾ ਦੇਣ। ਅਗਰ ਅਦਾਲਤ ਦੇ ਸਾਹਮਣੇ ਸਿੱਧ ਹੋ ਜਾਏ, ਪੁਲਿਸ ਨੂੰ ਕਿੰਨੀਆਂ ਝਾੜਾਂ ਖਾਣੀਆਂ ਪੈਂਦੀਆਂ, ਕਿੱਡੀ ਹੇਠੀ ਤੇ ਹਾਨੀ ਉਹਨਾਂ ਦੀ ਹੁੰਦੀ ਹੈ, ਕਿਉਂਕਿ ਕਿਸੇ ਬੇਦੋਸ਼ੇ ਨੂੰ ਪਕੜ ਕੇ ਲੈ ਆਏ, ਬੇਦੋਸ਼ੇ ਨੂੰ ਨਾ ਲਿਆਉਣਾ। ਗੁਰਦੇਵ ਕਹਿੰਦੇ ਨੇ, ਧਰਮ ਰਾਜਾ ਕਹਿ ਰਿਹਾ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿਸ ਥਾਂ ਤੇ ਗੋਬਿੰਦ ਦਾ ਭਜਨ ਹੋਵੇ, ਸਾਧੂ ਹੋਣ, ਨਿਤ ਕੀਰਤਨ ਹੁੰਦਾ ਹੋਵੇ, ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਇਓ ਦੂਤ। ਹੇ ਦੂਤੋ, ਨਾ ਤੁਹਾਡਾ ਛੁਟਕਾਰਾ ਹੋਵੇਗਾ ਨਾ ਮੇਰਾ ਹੋਵੇਗਾ, ਨੇੜੇ ਨਾ ਜਾਣਾ। ਇਸੇ ਵਾਸਤੇ ਸ਼ਾਇਦ ਸਿਮਰਨ ਭਜਨ ਵਾਲੀਆਂ ਜਗ੍ਹਾ ਮਨੁੱਖ ਨੇ ਲੱਭੀਆਂ ਨੇ ਕਿ ਅੰਤ ਸਮੇਂ ਐਸੇ ਥਾਂ ਚਲਾ ਜਾਵਾਂ ਜਿੱਥੇ ਬੜਾ ਭਜਨ ਹੋਇਆ ਹੋਵੇ, ਪਵਿੱਤਰ ਥਾਂ ਹੋਵੇ, ਤਾਂ ਕਿ ਮੈਂ ਜਮਾਂ ਦੀ ਮਾਰ ਤੋਂ ਬਚ ਸਕਾਂ। ਹਰ ਮੁਸਲਮਾਨ ਚਾਹੁੰਦਾ ਹੈ ਕਿਤੇ ਮੱਕੇ ਵਿੱਚ ਮੌਤ ਆ ਜਾਵੇ ਨਾ ਤੇ ਮੇਰਾ ਨਿਸਤਾਰਾ ਹੋ ਜਾਏ, ਸਿੱਧਾ ਹੀ ਬਸ਼ਤਾਂ ਵਿੱਚ ਚਲਾ ਜਾਵਾਂਗਾ। ਈਸਾਈ ਦੇ ਮਨ ਵਿੱਚ ਇਹ ਲਾਲਸਾ, ਯਰੂਸ਼ਲਮ ਵਿੱਚ ਕਿਤੇ ਮੇਰੀ ਮੌਤ ਹੋ ਜਾਏ, ਮੇਰਾ ਨਿਸਤਾਰਾ ਹੋ ਜਾਏ, ਬੜਾ ਪਵਿੱਤਰ ਸਥਾਨ ਹੈ। ਕੋਈ ਸਨਾਤਨੀ ਇਹ ਚਾਹੁੰਦੇ ਨੇ ਕਿ ਕਾਂਸ਼ੀ ਵਿੱਚ ਮੌਤ ਹੋ ਜਾਏ ਤੇ ਸਵਰਗਾਂ ਨੂੰ ਚਲੇ ਜਾਵਾਂਗੇ, ਚੰਗੇ ਥਾਂ ਤੇ ਮੌਤ ਆ ਜਾਏ। ਸਾਹਿਬ ਕਹਿੰਦੇ ਨੇ, ਚੰਗਾ ਥਾਂ ਜਾਂ ਮੰਦਾ ਥਾਂ ਹੈ ਤੇਰਾ ਹਿਰਦਾ। ਜੇ ਤੇ ਤੇਰਾ ਹਿਰਦਾ ਪਵਿੱਤਰ ਹੈ, ਜਿੱਥੇ ਵੀ ਮੌਤ ਆ ਜਾਏ ਉੱਥੇ ਹੀ ਮੁਕਤ ਹੋ ਜਾਏਗਾ। ਤੂੰ ਆਪਣੇ ਹਿਰਦੇ ਨੂੰ ਤੀਰਥ ਕਿਉਂ ਨਹੀਂ ਬਣਾਉਂਦਾ? ਬਾਕੀ ਤੀਰਥਾਂ ਤੇ ਜਾਏਗਾ, ਮਲੀਨ ਬੰਦਿਆਂ ਤੇ ਤੀਰਥ ਵੀ ਮਲੀਨ ਕਰ ਛੱਡੇ। ਮਲੀਨ ਮਨ ਦੇ ਬੰਦਿਆਂ ਨੇ ਧਾਰਮਿਕ ਸਥਾਨਾਂ ਨੂੰ ਵੀ ਭ੍ਰਿਸ਼ਟ ਕਰਕੇ ਰੱਖ ਦਿੱਤਾ। ਗੁਰੂ ਨਾਨਕ ਦੇ ਪਾਤਸ਼ਾਹ ਨੂੰ ਕਹਿਣਾ ਪਿਆ, ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸਤ ਕਾ ਟੱਬ, ਥਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਜਦੋਂ ਇਸ਼ਟ ਦੇਵਾਂ ਦੇ ਥਾਂ ਵੀ ਭ੍ਰਿਸ਼ਟ ਹੋ ਜਾਂਦੇ ਨੇ, ਜਗਤ ਦੇ ਡੁੱਬਣ ਦੀਆਂ ਨਿਸ਼ਾਨੀਆਂ ਆ ਜਾਂਦੀਆਂ ਨੇ। ਇੱਕ ਹਕਾਇਤ ਮੈਨੂੰ ਯਾਦ ਆਈ, ਇੱਕ ਨੌਜਵਾਨ ਇੱਕ ਮਸਜਿਦ ਵਿੱਚ ਠਹਿਰਿਆ ਸੀ ਤੇ ਮੁੱਲਾ ਨੇ ਅਚਾਨਕ ਕਹਿ ਦਿੱਤਾ ਕਿ ਇੱਥੋਂ ਦਾ ਗਰਦੋ ਗੁਬਾਰ ਕੁਝ ਸਾਫ਼ ਕਰ, ਵੇਖ ਕਿੰਨਾ ਗੰਦ ਪੈ ਗਿਆ, ਇਹ ਇੱਥੋਂ ਬਾਹਰ ਚਲਾ ਗਿਆ। ਬੜਾ ਪਿਆਰਾ ਇਸਦਾ ਸੁਭਾਅ ਸੀ, ਵਾਇਸ ਨੂੰ ਜਾਪਿਆ, ਮੈਂ ਗਲਤ ਕਹਿ ਬੈਠਾ, ਸ਼ਾਇਦ ਗੁੱਸਾ ਲੱਗਿਆ। ਲੱਭਦਾ ਲੱਭਦਾ ਗਿਆ, ਕਹਿਣ ਲੱਗਾ, ਕਾਕਾ ਗੁੱਸਾ ਮੰਨ ਲਿਆ, ਕਿਉਂ ਆ ਗਏ? ਕਹਿਣ ਲੱਗਾ, ਤੁਸੀਂ ਕਿਹਾ ਸੀ ਨਾ ਮਸਜਿਦ ਵਿੱਚ ਗੰਦ ਪੈ ਰਿਹਾ, ਤੇ ਮੇਰੇ ਮਨ ਚ ਧਿਆਨ ਆਇਆ ਕਿ ਉੱਥੋਂ ਦੀ ਤੇ ਧੂੜ ਵੀ ਪਵਿੱਤਰ ਹੈ, ਲੋਕੀ ਮਸਤਕ ਨੂੰ ਲਗਾਉਂਦੇ ਨੇ, ਜੇ ਸਭ ਤੋਂ ਜ਼ਿਆਦਾ ਮਲੀਨ ਹਾਂ ਤੇ ਮੈਂ ਹਾਂ, ਮੈਂ ਇੱਥੋਂ ਬਾਹਰ ਨਿਕਲ ਜਾਵਾਂ। ਦ੍ਰਿਸ਼ਟਾਂਤ ਦਾ ਹਮੇਸ਼ਾ ਇੱਕ ਪਾਸਾ ਲਿਆ ਜਾਂਦਾ ਹੈ, ਇਹਦਾ ਮਤਲਬ ਇਹ ਕਤਾ ਹੀ ਨਹੀਂ ਕਿ ਧਾਰਮਿਕ ਸਥਾਨਾਂ ਤੇ ਗੰਦ ਪਿਆ ਰਹੇ, ਸਫਾਈ ਤੇ ਕਰਨੀ ਹੈ। ਭਾਵ ਇਹ ਹੈ ਸਪਸ਼ਟ ਕਿ ਮਨੁੱਖ ਜੇਕਰ ਇਹ ਚਾਹੁੰਦਾ ਹੈ ਕਿ ਕਿਤੇ ਧਾਰਮਿਕ ਸਥਾਨ ਤੇ ਗੰਦ ਨਾ ਪਵੇ ਤੇ ਮਲੀਨ ਹਿਰਦਾ ਲੈ ਕੇ ਵੀ ਨਾ ਜਾਏ, ਹਿਰਦਾ ਸਾਫ ਕਰਕੇ ਜਾਏ। ਮਲੀਨ ਮਨ ਵਾਲੇ ਹਿਰਦੇ ਤੀਰਥਾਂ ਤੇ ਵੀ ਗਏ ਨੇ, ਉਹਨਾਂ ਥਾਵਾਂ ਦੇ ਉੱਤੇ ਵੀ ਭ੍ਰਿਸ਼ਟਾਚਾਰ ਹੋ ਗਿਆ, ਕਬੀਰ ਸਾਹਿਬ ਨੂੰ ਕਹਿਣਾ ਪਏ। ਇੱਕ ਸੱਜਣ ਨੇ ਪੁੱਛ ਲਿਆ, ਮਹਾਰਾਜ ਸੁਣਿਆ ਬਨਾਰਸ ਦੇ ਠੱਗ ਬੜੇ ਪ੍ਰਸਿੱਧ ਨੇ। ਕਹਿਣ ਲੱਗੇ ਹੈਂ? ਕਹਿਣ ਲੱਗੇ ਧਾਰਮਿਕ ਸਥਾਨ ਇੱਥੇ ਤੇ ਠੱਗ ਨਹੀਂ ਚਾਹੀਦੇ। ਉਹ ਕਹਿਣ ਲੱਗੇ ਹੈਂ? ਫਿਰ ਕਹਿਣ ਲੱਗਾ, ਕੋਈ ਹੁਲੀਆ ਮੈਨੂੰ ਦੱਸ ਦੇਵੋ ਤਾਂ ਕਿ ਮੈਂ ਠੱਗੀ ਤੋਂ ਬਚ ਜਾਵਾਂ। ਉਹਨਾਂ ਜਿਹੜਾ ਉੱਤਰ ਕਿਹਾ ਸੀ ਉਹ ਕਮਾਲ ਹੈ। ਕਹਿੰਦੇ ਨੇ ਜਿਨ੍ਹਾਂ ਸਾਢੇ ਤਿੰਨ ਤਿੰਨ ਗਜ ਦੀਆਂ ਧੋਤੀਆਂ ਬੰਨੀਆਂ ਹੋਣ, ਮਾਂਜੇ ਲਿਸ਼ਕੇ ਲੋਟੇ ਹੱਥ ਵਿੱਚ ਹੋਣ, ਪੂਰੇ ਤੈਨੂੰ ਕਰਮ ਕਾਂਡੀ ਜਾਪਣ, ਇਹਨਾਂ ਕੋਲੋਂ ਬਚ ਕੇ ਰਹੀ। ਇਹ ਐਸੇ ਨੇ ਜਿਹੜੇ ਰੁੱਖਾਂ ਨੂੰ ਫਲਾਂ ਸਮੇਤ ਹੀ ਹਜ਼ਮ ਕਰ ਜਾਂਦੇ ਨੇ, ਫਲ ਹੀ ਨਹੀਂ ਖਾਂਦੇ। ਆਸਾ ਰਾਗ ਵਿੱਚ ਭਗਤ ਬਾਣੀ ਚੋ ਸ਼ਬਦ ਹੈ, ਗਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ, ਤਗ ਦਾ ਅਰਥ ਹੈ ਜਨੇਊ, ਤੇਰੇ ਜਨੇਊ ਜਿਨ੍ਹਾਂ ਪਾਏ ਨੇ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬਗ, ਓਏ ਹਰ ਕੇ ਸੰਤ ਨ ਆਖੀਐ ਬਿਨ ਬਨਾਰਸ ਕੇ ਠੱਗ। ਬਨਾਰਸ ਤੇ ਇਹ ਠੱਗ ਨੇ ਕਿਉਂ ਕਹਿਣਾ ਪਿਆ? ਮਨ ਮਲੀਨ ਹੈ, ਮਲੀਨ ਮਨ ਨੂੰ ਸਾਫ ਨਹੀਂ ਕੀਤਾ ਤੇ ਚਾਹਿਆ ਇੰਨਾ ਕਿ ਕਿਸੇ ਐਸੇ ਥਾਂ ਤੇ ਤੁਰ ਜਾਵਾਂ, ਮੁਕਤ ਹੋ ਜਾਵਾਂ। ਕਬੀਰ ਸਾਹਿਬ ਕਹਿੰਦੇ ਨੇ ਤੀਰਥ ਬਣੇ ਕਿਵੇਂ ਨੇ ਤੇ ਤੀਰਥ ਵੱਡਾ ਹੈ ਕਿ ਰੱਬ ਦਾ ਦਾਸ। ਚਗਰਾ ਏਕ ਨਵੇਰੋ ਰਾਮ, ਜੋ ਤੁਮ ਆਪਣੇ ਜਨ ਸਿਓ ਕਾਮ। ਉਹ ਕਹਿੰਦੇ ਨੇ ਬ੍ਰਹਮਾ ਵੱਡਾ ਕੇ ਜਾ ਸਿਓ ਪਾਇਆ, ਵੇਦ ਵੱਡਾ ਕੇ ਜਹਾਂ ਤੇ ਆਇਆ, ਕਹ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਵੱਡਾ ਤੀਰਥ ਹੈ ਕਿ ਰੱਬ ਦਾ ਦਾਸ ਵੱਡਾ, ਰੱਬ ਦਾ ਦਾਸ ਹੀ ਵੱਡਾ, ਉਸ ਦਾ ਮਨ ਇੱਕ ਤੀਰਥ ਬਣ ਗਿਆ, ਉਸ ਦਾ ਹਿਰਦਾ ਇੱਕ ਪਵਿੱਤਰ ਘਾਟ ਬਣ ਗਿਆ ਜਿਸ ਥਾਂ ਤੇ ਇਸ਼ਨਾਨ ਹੋ ਸਕਦਾ। ਗੁਰਦੇਵ ਕਹਿੰਦੇ ਨੇ ਮੈਂ ਇਹ ਸ਼ਿਕਸ਼ਾ ਤੇ ਨਹੀਂ ਦਿੰਦਾ ਕਿ ਤੂੰ ਐਸਾ ਥਾਂ ਜਾ ਕੇ ਲੱਭ, ਭਜਨ ਕੀਰਤਨ ਵਾਲਾ ਹੋਵੇ। ਮੈਂ ਸ਼ਿਕਸ਼ਾ ਦੇ ਰਿਹਾ ਹਰ ਘਰ ਧਰਮਸ਼ਾਲਾ ਬਣ ਜਾਏ। ਹਰ ਘਰ ਵਿੱਚ ਹੀ ਮੌਤ ਆਉਣੀ ਹੈ ਨਾ, ਕੋਈ ਘਰ ਐਸਾ ਨਹੀਂ ਜਿੱਥੇ ਮੌਤ ਨਹੀਂ ਆਈ, ਤੇ ਤੂੰ ਆਪਣੇ ਘਰ ਨੂੰ ਹੀ ਕੀਰਤਨ ਸਥਾਨ ਕਿਉਂ ਨਹੀਂ ਬਣਾਉਂਦਾ, ਆਪਣੇ ਘਰ ਨੂੰ ਹੀ

ਗੁਰਦੇਵ ਦੇ ਅੰਦਰ ਤੀਰਥ ਹੈ। ਸਿੱਖ ਨੇ ਆਪਣੇ ਅੰਦਰ ਤੀਰਥ ਬਣਾਉਣਾ ਤਾਂ ਕਿ ਜਮਦੂਤ ਨੇੜੇ ਨਾ ਆਵੇ। ਜਮਦੂਤਾਂ ਦਾ ਰਾਜਾ ਕਹਿ ਰਿਹਾ ਕਿਸੇ ਬੇਦੋਸ਼ੇ ਨੂੰ ਨਾ ਮਾਰਨਾ। ਬੇਦੋਸ਼ਾ ਕੌਣ ਹੈ? ਦੋਸ਼ ਤੋਂ ਰਹਿਤ, ਗੁਣਾਂ ਤੋਂ ਰਹਿਤ ਕੌਣ ਹੈ? ਬੰਦਾ ਤੇ ਦੋਸ਼ਾਂ ਨਾਲ ਭਰੇ, ਇਹ ਵੱਖਰੀ ਗੱਲ ਹੈ ਕਿ ਕਈ ਮਨੁੱਖ ਐਸੇ ਨੇ ਗੁਣਾਂ ਪ੍ਰਗਟ ਹੋ ਗਿਆ, ਪਤਾ ਲੱਗਿਆ, ਤੇ ਕਈਆਂ ਦਾ ਪਤਾ ਨਹੀਂ ਲੱਗਾ। ਉਹਨਾਂ ਲੁਕਾ ਕੇ ਰੱਖਿਆ, ਪਤਾ ਨਹੀਂ ਚੱਲਿਆ, ਪਰ ਗੁਣਾਹਾਂ ਤੋਂ ਪਾਕ ਹੋਣਾ, ਐਬਾਂ ਤੋਂ ਬਚਣਾ ਬਹੁਤ ਮੁਸ਼ਕਲ ਗੱਲ ਹੈ। ਦੋਸ਼ਾਂ ਨਾਲ ਤੇ ਮਨੁੱਖ ਭਰੇ ਹੈ। ਇੱਕ ਸੂਫੀ ਸੰਤ ਸੀ, ਉਹਨੇ ਵੇਖਿਆ ਕਿ ਇੱਕ ਬੰਦਾ ਦੂਸਰੇ ਦੀ ਨਿੰਦਿਆ ਕਰ ਰਿਹਾ, ਕਹਿ ਰਿਹਾ ਇਸ ਦੇ ਵਿੱਚ ਅਵਗਣ ਹੈ ਤੇ ਅਵਗਣ ਮੈਂ ਤੱਕਿਆ। ਹੱਸ ਕੇ ਕਹਿਣ ਲੱਗਾ, ਮਿੱਤਰਾ, ਕਿਆਮਤ ਵਾਲੇ ਦਿਨ ਕਦੀ ਤੂੰ ਹੀ ਇਹਦਾ ਗਵਾਹ ਹੋਵੇ ਨਾ, ਸਿਰਫ ਇਕੱਲਾ ਤੇ ਸਾਫ ਹੀ ਬਰੀ ਹੈ। ਪਰਮਾਤਮਾ ਬੜਾ ਦਿਆਲ ਹੈ ਤੇ ਇੱਕ ਗੁਣਾ ਵੀ ਇਸ ਦਾ ਮੁਆਫਨਾ ਕਰੇਗਾ। ਕਹਿਣ ਲੱਗਾ, ਪਰ ਨਹੀਂ, ਗੱਲ ਹੋਰ ਹੈ। ਇੱਕ ਗੁਣਾ ਦਾ ਤੈਨੂੰ ਪਤਾ ਲੱਗਾ, ਜਿੱਥੇ ਇੱਕ ਹੋਵੇ ਉੱਥੇ ਸਾਰੇ ਹੀ ਹੁੰਦੇ। ਪ੍ਰਗਟ ਇੱਕ ਹੋਇਆ, ਅਵਗਣ ਇੱਕ ਦਾ ਪਤਾ ਲੱਗਾ। ਅਵਗਣਾ ਨਾਲ ਤੇ ਮਨੁੱਖ ਭਰਪੂਰ ਹੈ, ਅਵਗਣੀ ਭਰਿਆ ਸਰੀਰ ਹੈ। ਕਿਉਂ ਸੰਤੋ ਨਿਰਮਲ ਹੋਏ, ਇਹ ਸੰਤ ਜਾਣੋ ਇਹ ਸਰੀਰ ਕਿਵੇਂ ਨਿਰਮਲ ਹੋਵੇ? ਬੜਾ ਅਵਗਣ ਹੈ, ਸਭ ਤੋਂ ਵੱਡਾ ਅਵਗਣ ਹੈ ਹੰਕਾਰੀ ਹੋਣਾ। ਸਿਆਣੇ ਚਿੰਤਕਾਂ, ਸਿਆਣੇ ਖੋਜੀਆਂ ਨੇ ਇੱਕ ਵਕਤਵ ਦਿੱਤਾ ਹੈ, ਉਹ ਕਹਿੰਦੇ ਨੇ ਬੰਦਾ ਅੱਜ ਜਿੰਨਾ ਹੰਕਾਰੀ ਏ ਇੰਨਾ ਕਦੀ ਨਹੀਂ ਸੀ ਹੋਏ। ਰਾਵਣ ਨੂੰ ਬੜਾ ਹੰਕਾਰੀ ਕਹਿੰਦੇ ਆ, ਹਰਨਾਕਸ਼ ਨੂੰ ਹੰਕਾਰੀ ਕਹਿੰਦੇ ਆ, ਪਰ ਉਹ ਕਹਿੰਦੇ ਨੇ ਅੱਜ ਜ਼ਿਆਦਾ ਹੰਕਾਰ। ਉਸ ਦਾ ਕਾਰਨ ਹੈ ਕਿ ਜਿੰਨੀਆਂ ਵਿਗਿਆਨਕ ਉਪਲਬਧੀਆਂ ਅੱਜ ਹੋਈਆਂ ਨੇ, ਪ੍ਰਾਪਤੀਆਂ ਅੱਜ ਹੋਈਆਂ ਨੇ, ਕਦੀ ਨਹੀਂ ਸਨ ਹੋਈਆਂ। ਮਨੁੱਖ ਨੇ ਬਹੁਤ ਕੁਝ ਕਰ ਲਿਆ, ਕੁਦਰਤ ਦੇ ਬਹੁਤ ਰਾਜ਼ ਇਸਨੇ ਜਾਣ ਲਏ ਨੇ, ਇਸ ਵਾਸਤੇ ਹੰਕਾਰੀ ਹੋਏ। ਗੈਲੀਲੀਓ ਬਹੁਤ ਵੱਡਾ ਵਿਗਿਆਨਕ ਹੋਇਆ, ਉਸਨੇ ਜਦੋਂ ਪਹਿਲੀ ਵਾਰ ਇਹ ਗੱਲ ਕਹੀ ਨਾ ਕਿ ਧਰਤੀ ਜਿਹੜੀ ਹੈ ਸੂਰਜ ਦੇ ਆਲੇ ਦੁਆਲੇ ਘੁੰਮ ਰਹੀ ਹੈ, ਆਪ ਨੂੰ ਪਤਾ ਹੈ ਸਾਰੇ ਮੰਦਰਾਂ ਵਿੱਚ, ਧਾਰਮਿਕ ਸਥਾਨਾਂ ਵਿੱਚ ਉਸਦੀ ਵਿਰੋਧਤਾ ਹੋਈ ਸੀ, ਔਰ ਕਿਹਾ ਗਿਆ ਸੀ ਇਸ ਬੰਦੇ ਨੂੰ ਫੜ ਕੇ ਫਾਂਸੀ ਤੇ ਲਟਕਾ ਦਿੱਤਾ ਜਾਏ। ਜਿਸ ਥਾਂ ਤੇ ਮਨੁੱਖ ਰਹਿੰਦਾ ਧਰਤੀ ਕਿਸੇ ਦੇ ਆਲੇ ਦੁਆਲੇ ਘੁੰਮੇਗੀ? ਉਸ ਵੇਲੇ ਇੱਕ ਮਹਾਨ ਵਿਦਵਾਨ ਨੇ ਸਾਰੀ ਮਨੁੱਖਤਾ ਤੇ ਵਿਅੰਗ ਕਰ ਦਿੱਤਾ। ਕਹਿਣ ਲੱਗੇ, ਗਲਤ ਕਹਿ ਰਹੇ ਹੈ, ਜਿਸ ਥਾਂ ਤੇ ਮੈਂ ਰਹਿ ਰਿਹਾ ਉਹ ਧਰਤੀ ਕਿਸੇ ਦੇ ਆਲੇ ਦੁਆਲੇ ਘੁੰਮੇਗੀ ਨਹੀਂ, ਸੂਰਜ ਹੀ ਘੁੰਮਦਾ। ਪਤਾ ਲੱਗਿਆ ਨਹੀਂ, ਸੂਰਜ ਨਹੀਂ ਘੁੰਮਦਾ, ਧਰਤੀ ਘੁੰਮਦੀ ਹੈ। ਹੰਕਾਰ ਨੂੰ ਬਹੁਤ ਵੱਡੀ ਚੋਟ ਲੱਗੀ। ਇੱਕ ਧਾਰਮਿਕ ਗ੍ਰੰਥ ਦਾ ਅਧਿਐਨ ਕਰਦੇ ਆ, ਮੈਂ ਕਥਾ ਪੜ੍ਹੀ, ਕਹਿੰਦੇ ਨੇ ਇੱਕ ਮਹਾਂਪੁਰਖ ਬੰਦਗੀ ਕਰਦਾ ਰਿਹਾ ਤੇ ਨਾਲ ਮਨ ਚ ਇਹ ਗੁਮਾਨ ਆ ਗਿਆ, ਮੈਂ ਬਹੁਤ ਕੁਛ ਕੀਤਾ, ਜਿਸ ਦਿਨ ਮੈਂ ਜਾਣਾ ਰੱਬ ਅੱਗੋਂ ਲੈਣ ਵਾਸਤੇ ਆਇਆ ਹੋਵੇਗਾ। ਕਹਿੰਦੇ ਨੇ ਮਰ ਗਿਆ ਤੇ ਪਹੁੰਚ ਗਿਆ ਪਰਮਾਤਮਾ ਦੇ ਦਰਵਾਜ਼ੇ ਤੱਕ, ਦਰਵਾਜ਼ਾ ਖਟਖਟਾਇਆ, ਅੰਦਰੋਂ ਕਿਸੇ ਨੇ ਝਾਕਿਆ ਤੇ ਇਹਦੀਆਂ ਅੱਖਾਂ ਮੁੰਦੀਆਂ ਗਈਆਂ। ਕਹਿਣ ਲੱਗਾ, ਭਗਵਾਨ ਤੁਹਾਡੇ ਹਜ਼ਾਰ ਨੇਤਰ, ਇਹ ਮੇਰੇ ਕੋਲੋਂ ਰੌਸ਼ਨੀ, ਇਹ ਪ੍ਰਕਾਸ਼ ਤੱਕਿਆ ਨਹੀਂ ਜਾਂਦਾ, ਜਰਾ ਕਿਰਪਾ ਕਰੋ ਇਹ ਪ੍ਰਕਾਸ਼ ਘੱਟ ਕਰ ਲਓ। ਅੰਦਰੋਂ ਆਵਾਜ਼ ਆਈ, ਭਗਵਾਨ ਨਹੀਂ ਮੈਂ ਤੇ ਦਰਬਾਨ ਆ। ਆਖੋ ਸਤਨਾਮ, ਦਰਬਾਨ ਆ ਉਹਦਾ, ਦਰਬਾਨ ਦੀ ਤੇਰੇ ਕੋਲੋਂ ਤਾਪ ਨਹੀਂ ਝੱਲੀ ਗਈ, ਭਗਵਾਨ ਦੇ ਸਾਹਮਣੇ ਕਿਵੇਂ ਜਾਵੇਂਗਾ? ਕਹਿਣ ਲੱਗਾ, ਮੈਂ ਆਇਆ ਭਗਵਾਨ ਨੂੰ ਮਿਲਣ ਲਈ। ਕਿੱਥੋਂ ਆਇਆ? ਪ੍ਰਿਥਵੀ ਤੋਂ। ਕਹਿਣ ਲੱਗਾ, ਕਿੰਨੇ ਨੰਬਰ ਦੀ ਪ੍ਰਿਥਵੀ? ਕੋਈ ਗਿਣੀਆਂ ਹੀ ਨਹੀਂ ਜਾਂਦੀਆਂ ਕਿੰਨੀਆਂ ਧਰਤੀਆਂ। ਕਿੱਥੋਂ ਆਇਆ ਤੂੰ? ਤੇਰੇ ਵਰਗੇ ਕੀੜੇ ਮਕੌੜੇ ਕਰੋੜਾਂ ਇੱਥੇ ਫਿਰਦੇ ਪਏ ਨੇ। ਮਨੁੱਖ ਦਾ ਹੰਕਾਰ ਚੂਰ ਚੂਰ ਹੋ ਜਾਣਾ ਚਾਹੀਦਾ ਇਹ ਗੱਲ ਸੁਣ ਕੇ। ਵਾਕਿਆ ਇੱਥੇ ਤੱਕੋ ਆਪਣੇ ਆਪ ਨੂੰ, ਅਸੀਂ ਕੀ ਹਾਂ? ਜਿਸ ਪ੍ਰਿਥਵੀ ਤੇ ਰਹਿ ਰਹੇ ਹਾਂ, ਇਸ ਜਿਹੀਆਂ ਕਿੰਨੀਆਂ ਪ੍ਰਿਥਵੀਆਂ ਨੇ? ਕਿੰਨੇ ਇੱਥੇ ਬ੍ਰਹਿਮੰਡ ਨੇ? ਕੋਈ ਗਿਣੇ ਨਹੀਂ ਜਾ ਸਕਦੇ, ਕੋਈ ਅੰਤ ਸ਼ੁਮਾਰ ਨਹੀਂ। ਸਾਹਿਬ ਜੀ ਤਾਂਹੀਓ ਕਹਿੰਦੇ ਨੇ, ਨੰਕਾਰ ਤੇਰੀ ਕੁਦਰਤ ਦਾ ਪਾਰਾਵਾਰ ਨਹੀਂ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਪਾਣੇ, ਖਸਮੇ ਨਦਰੀ ਕੀੜਾ ਆਵੇ, ਜੇਤੇ ਚੁਗੇ ਦਾਣੇ। ਮਨੁੱਖ ਦਾ ਜੇਕਰ ਹੰਕਾਰ ਮਿਟ ਜਾਏ ਤੇ ਰੱਬ ਦਾ ਯਸ ਇਹਨੇ ਕਰ ਲਿਆ। ਹੰਕਾਰ ਕਾਇਮ ਰਹਿ ਗਿਆ ਤੇ ਯਸ ਕੋਈ ਨਹੀਂ ਹੋਇਆ। ਅੰਦਰ ਇੱਕ ਧੁਣੀ ਛਿੜੀ ਹੈ ਹਰ ਬੰਦੇ ਦੇ, ਹੈ ਜਾਂ ਤੇ ਤੂੰ ਤੂੰ ਦੀ ਧੁਣੀ ਹੋਵੇਗੀ ਜਾਂ ਮੈਂ ਦੀ ਹੋਵੇਗੀ। ਇੱਕ ਧੁਣੀ ਹਮੇਸ਼ਾ ਵੱਜਦੀ ਰਹਿੰਦੀ, ਉਹ ਸਾਡੀ ਸਿਮਰਤੀ ਚ ਆਵਾਜ਼ ਆਉਂਦੀ ਹੈ ਕਿ ਮੈਂ ਹਾਂ, ਮੈਂ ਹਾਂ, ਜੋ ਕਰਮ ਕਰਦਾ ਹਾਂ ਉਸ ਦੇ ਮਗਰ ਮੈਂ। ਜਦੋਂ

ਕੋਈ ਮੈਂ ਨੂੰ ਮਾਰ ਲੈਂਦਾ ਫਿਰ ਉਹਨੂੰ ਜਮ ਨਹੀਂ ਮਾਰ ਸਕਦਾ। ਜੇ ਕੋਈ ਮੈਂ ਨੂੰ ਮਾਰ ਲਵੇ, ਨਾਮ ਜਪ ਕੇ ਇਸ ਮੈਂ ਨੂੰ ਮਾਰਨਾ, ਹਉਮੈ ਨੂੰ ਮਾਰਨਾ। ਸਾਹਿਬ ਜੀ ਕਹਿੰਦੇ ਨੇ ਤੂੰ ਰਣ ਜਿੱਤਿਆ ਤੇ ਕੀ ਜਿੱਤਿਆ, ਜੇ ਤੂੰ ਆਪਣਾ ਮਨ ਨਾ ਜਿੱਤਿਆ। ਮਨ ਨੂੰ ਜਿੱਤਣਾ ਸੀ ਨਾ ਨਾ, ਰਣ ਤੇ ਸੀਜੀਐ ਆਤਮ ਜੀਤੈ ਕੋਏ। ਇੱਕ ਬੰਦਾ ਆਪ ਹਾਰਿਆ ਪਿਆ ਤੇ ਦੂਸਰੇ ਨੂੰ ਜਿੱਤ ਕੇ ਕੀ ਕਰੇਗਾ, ਜਿਹੜਾ ਆਪ ਹੀ ਗੁਲਾਮ ਹੈ। ਮਨ ਦਾ ਗੁਲਾਮ ਸਾਰੀ ਦੁਨੀਆਂ ਨੂੰ ਗੁਲਾਮ ਬਣਾ ਲੈ, ਆਪ ਤੇ ਗੁਲਾਮ ਹੈ। ਆਤਮ ਜੀਤੈ ਕੋਏ, ਕੋਈ ਆਪਣੇ ਆਪ ਨੂੰ ਜਿੱਤੇ। ਹਉਮੈ ਅਨਸਿਓ ਲਰ ਮਰੈ ਸੋ ਸੋ ਵਾਧੂ ਹੋਏ। ਬਹੁਤ ਸੂਰਮੇ ਹੋਏ ਨੇ ਕੁਛ ਤੇ ਐਸੇ ਜਿਹੜੇ ਇੱਕ ਹੱਥ ਨਾਲ ਤਲਵਾਰ ਚਲਾਉਂਦੇ ਸਨ, ਪਰ ਬੰਦੇ ਨੇ ਸੋਚਿਆ ਦੋਵਾਂ ਨਾਲ ਚਲਾਵਾਂ। ਦੋ ਦੋ ਤਲਵਾਰਾਂ ਚਲਾਉਂਦੇ ਵੀ ਕਈ ਸਿੰਘ ਮੈਂ ਆਪ ਵੇਖੇ ਨੇ, ਸ਼ਸਤਰਧਾਰੀ ਦੋ ਤਲਵਾਰਾਂ ਇਕੱਠੀਆਂ ਚਲਾ ਰਹੇ ਨੇ। ਸਾਹਿਬ ਕਹਿੰਦੇ ਨੇ ਸੋਭਾਤੂ ਉਸ ਨੂੰ ਕਹਿੰਦੇ ਨੇ ਜਿਹੜਾ ਦੋ ਤਲਵਾਰਾਂ ਇਕੱਠੀਆਂ ਹੀ ਚਲਾਵੇ। ਕਹਿੰਦੇ ਨੇ ਜਿਹੜਾ ਹਉਮੈ ਨਾਲ ਲੜ ਜਾਵੇ, ਦਵੈਤ ਨਾਲ ਲੜੇ, ਦੂਈ ਅੰਦਰੋਂ ਮਰ ਜਾਏ, ਹਉਮੈ ਮਰ ਜਾਏ, ਉਹ ਸੋਭਾਤੂ। ਉਹ ਹੈ ਦੋ ਤਲਵਾਰਾਂ ਚਲਾਉਣ ਵਾਲਾ ਸੂਰਮਾ। ਮਨੀ ਮਿਟਾਏ ਜੀਵਤ ਮਰੈ ਗੁਰਪੂਰੈ ਉਪਦੇਸ਼। ਜਿਉਂਦਾ ਹੀ ਕੋਈ ਮਰ ਜਾਵੇ, ਇਹ ਤੇ ਅਭਿਆਸ ਕਰਨਾ ਪੈਂਦਾ ਜੀਵਤ ਮਰਨ ਦਾ। ਦਿਨ ਰਾਤ ਯਾਦ ਕਰਦਾ ਰਹੇ ਕਿ ਮੈਂ ਅੰਤ ਮਰ ਜਾਣ, ਮੌਤ ਅੱਖਾਂ ਦੇ ਸਾਹਮਣੇ ਆ ਜਾਏ, ਮੈਂ ਮਰਨਾ ਜਿਉਂਦੇ ਨਹੀਂ ਰਹਿਣਾ। ਫੇਰ ਜੇ ਅੰਤ ਯਾਦ ਆ ਜਾਏ ਤੇ ਬੇਅੰਤ ਦਾ ਭਾਉ ਹਿਰਦੇ ਵਿੱਚ ਵਸ ਜਾਏਗਾ, ਮਨੁੱਖ ਅਪਰਾਧਾਂ ਤੋਂ ਬਚ ਸਕੇਗਾ। ਮਨੁਆਂ ਜੀਤੈ ਹਰ ਮਿਲੈ ਤੈ ਸੂਰਤਨ ਵੇਸ। ਅਸਲ ਸੂਰਮਿਆਂ ਵਾਲਾ ਵੇਸ, ਸੂਰਮਿਆਂ ਵਾਲੀ ਵਰਦੀ ਕਿਸ ਦੀ ਹੈ? ਜਿਸ ਨੇ ਆਪਣਾ ਮਨ ਜਿੱਤ ਲਿਆ ਤੇ ਹਰੀ ਨਾਲ ਮੇਲ ਹੋ ਗਿਆ। ਨਾ ਕੋ ਜਾਣੇ ਆਪਣੋ ਇੱਕ ਹੈ ਟੇਕ ਆਧਾਰ। ਗੁਰਮਤ ਕਹਿੰਦੀ ਹੈ ਕਿ ਇੱਕ ਗੁਰਜੇ ਆ ਜਾਵੇ ਤੇ ਨਿਸਤਾਰਾ। ਉਹ ਕਿਹੜਾ? ਇਹ ਤੇ ਸਮਝ ਕੇ ਮੈਂ ਸਾਰਿਆਂ ਦਾ, ਪਰ ਇਹ ਕਦੀ ਨਾ ਭੁੱਲ ਕੇ ਸਮਝ ਕੇ ਕੋਈ ਇੱਥੇ ਮੇਰਾ ਹੈ। ਇਸ ਗੁਰ ਨਾਲ ਜੀਵਨ ਬੜਾ ਸੁਧਰ ਸਕਦਾ। ਜਦੋਂ ਅਸੀਂ ਸਮਝਦੇ ਹਾਂ ਨਾ ਕੋਈ ਮੇਰਾ ਹੈ, ਕਿਸੇ ਨੇ ਫਤਿਹ ਗਜਾ ਦਿੱਤੀ ਤੇ ਸਾਡਾ ਅਧਿਕਾਰ ਬਣ ਗਿਆ, ਭਾਈ ਹੁਣ ਇਹ ਸਾਡਾ ਗੁਲਾਮ ਹੈ, ਕਾਬੂ ਆ ਗਿਆ ਬੰਦਾ, ਫਿਰ ਅਨੇਕਾਂ ਤਰ੍ਹਾਂ ਦੀਆਂ ਆਪਣੀਆਂ ਗੱਲਾਂ ਉਸ ਦੇ ਉੱਤੇ ਥੋਪਾਂਗੇ, ਫਿਰ ਹੰਕਾਰ ਵੱਧਦਾ ਜਾਏਗਾ। ਇਹ ਧਨ ਮੇਰਾ, ਇੰਨੇ ਮਿੱਤਰ ਮੇਰੇ ਨੇ, ਇੰਨੀ ਤਾਕਤ ਮੇਰੀ ਹੈ। ਸਾਹਿਬ ਕਹਿੰਦੇ ਨੇ ਸਮਝ ਲੈ ਕਿ ਤੇਰਾ ਕੋਈ ਵੀ ਨਹੀਂ, ਪਤਾ ਨਹੀਂ ਕੋਈ ਸਵੇਰੇ ਫਤਿਹ ਗਜਾਏਗਾ ਕਿ ਨਹੀਂ ਗਜਾਏਗਾ, ਕੀ ਭਰੋਸਾ। ਤੂੰ ਇਹ ਜ਼ਰੂਰ ਕਹਿ ਕਿ ਮੈਂ ਕਿਸੇ ਦਾ ਹਾਂ, ਜੇ ਤੂੰ ਤੇ ਹੋ ਸਕਣਾ ਨਾ, ਤੇਰੇ ਕੋਈ ਪੈਰੀ ਪਵੇ ਨਾ ਪਵੇ, ਤੂੰ ਤੇ ਪੈ ਸਕਣਾ। ਤੈਨੂੰ ਕੋਈ ਫਤਿਹ ਗਜਾਏ ਨਾ ਗਜਾਏ, ਤੂੰ ਆਪ ਤੇ ਗਜਾ ਸਕਣਾ ਫਤਿਹ। ਤੇਰੀ ਕੋਈ ਸੇਵਾ ਕਰੇ ਨਾ ਕਰੇ, ਤੂੰ ਤੇ ਕਰ ਸਕਣਾ, ਤੂੰ ਫਰਜ਼ ਨਿਭਾ, ਲੇਕਿਨ ਆਪ ਟੇਕ ਨਾ ਰੱਖ। ਕੋਈ ਪਤਾ ਨਹੀਂ, ਸੰਸਾਰ ਦਾ ਕੋਈ ਭਰੋਸਾ ਨਹੀਂ, ਤੂੰ ਆਪਣਾ ਬਣ ਕੇ ਰਹੋ ਸਭ ਦਾ। ਲੇਕਿਨ ਜਦੋਂ ਇਹ ਸਮਝੇਗਾ ਮੈਂ ਜਗਤ ਨੂੰ ਕਬਜ਼ੇ ਵਿੱਚ ਲੈਣਾ, ਹੰਕਾਰ ਉਸੇ ਵੇਲੇ ਜਵਾਨ ਹੋ ਜਾਏਗਾ। ਹੰਕਾਰ ਫਿਰ ਤੈਨੂੰ ਮਟਾਏਗਾ। ਸਭ ਨਾ ਕੋ ਜਾਣੇ ਆਪਣੋ ਇੱਕ ਹੈ ਟੇਕ ਆਧਾਰ। ਇੱਕ ਨੰਕਾਰ ਦੀ ਟੇਕ ਉਹ ਰੱਖਦਾ, ਹੋਰ ਕਿਸੇ ਦਾ ਆਸਰਾ ਨਹੀਂ। ਰਹਿਣ ਦਿਨ ਸਿਮਰਤ ਰਹੇ ਸੋ ਪ੍ਰਭ ਪੁਰਖ ਅਪਾਰ। ਦਿਨ ਰਾਤ ਉਸ ਪੁਰਖ ਨੂੰ, ਸਰਵ ਵਿਆਪਕ ਨੂੰ ਸਿਮਰਦਾ ਹੈ ਜਿਸ ਦਾ ਅੰਤ ਪਾਰਾ ਵਾਰ ਨਹੀਂ। ਰੇਨ ਸਗਲਿਆ ਮਨ ਕਰੇ ਇਹੋ ਕਰਮ ਕਮਾਏ। ਆਪਣੇ ਮਨ ਨੂੰ ਸਾਰਿਆਂ ਦੀ ਚਰਨ ਧੂੜ ਬਣਾ ਦਿੰਦਾ, ਮਿਟਣਾ ਬੜਾ ਮੁਸ਼ਕਲ ਹੈ। ਮਨੁੱਖ ਚਾਹੁੰਦਾ ਕਿਸੇ ਢੰਗ ਨਾਲ ਬਚਿਆ ਰਹਾਂ, ਹੰਕਾਰ ਹੋਰ ਪ੍ਰਬਲ ਹੋ ਜਾਏ, ਮਿਟਣਾ ਨਹੀਂ ਚਾਹੁੰਦਾ। ਬੜੀਆਂ ਕਥਾ ਕਹਾਣੀਆਂ ਅਸੀਂ ਜੋੜੀਆਂ ਨੇ ਜਿਸ ਨਾਲ ਅਸੀਂ ਉੱਤਮ ਸਿੱਧ ਹੋ ਸਕੀ, ਮੇਰਾ ਦੇਸ਼ ਉੱਤਮ ਸਿੱਧ ਹੋ ਸਕੇ, ਮੇਰਾ ਧਰਮ ਵੱਡਾ ਸਿੱਧ ਹੋ ਸਕੇ, ਮੇਰਾ ਖਾਨਦਾਨ ਵੱਡਾ ਸਿੱਧ ਹੋ ਸਕੇ, ਐਸਾ ਢੰਗ ਸੋਚਿਆ। ਹੁਣ ਇੱਕ ਕਥਾ, ਮਨੁੱਖ ਜਿਹੜਾ 84 ਦਾ ਸਰਦਾਰ ਹੈ, ਸਭ ਤੋਂ ਉੱਤਮ ਹੈ। ਹੁਣ ਬਾਕੀ ਜਾਨਵਰਾਂ ਕੋਲੋਂ ਪੁੱਛ ਲਿਆ ਕਿ ਤੁਹਾਡਾ ਕੀ ਖਿਆਲ ਹੈ ਸਾਡੇ ਬਾਰੇ, ਆਖੋ ਸਤਨਾਮ ਸ਼੍ਰੀ ਵਾਹ। ਇੱਕ ਸਾਧੂ ਸੁੱਤਾ ਪਿਆ ਸੀ ਤੇ ਸੁਪਨਾ ਆਇਆ, ਘਬਰਾ ਕੇ ਜਾਗਿਆ, ਆਪਣੇ ਮੁਰਸ਼ਦ ਨੂੰ ਕਹਿਣ ਲੱਗਾ ਜੀ ਹੱਦ ਹੋ ਗਈ। ਡਾਰਵਨ ਦੀ ਗੱਲ ਪੜੀ ਸੀ ਕਿ ਬੰਦਾ ਜਿਹੜਾ ਹੈ ਬਾਂਦਰ ਤੋਂ ਅੱਗੇ ਵਧਿਆ, ਬਾਂਦਰ ਤੋਂ ਵਿਕਾਸ ਹੋਇਆ। ਉਹ ਕਹਿੰਦਾ ਰਾਤੀ ਬਾਂਦਰ ਨੇ ਇੱਕ ਗੱਲ ਆਖੀ, ਮੈਂ ਸੁਣ ਕੇ ਹੈਰਾਨ ਹੋ ਗਿਆ। ਕਹਿਣ ਲੱਗਾ ਕੀ ਆਖੇ ਹੈ? ਉਹ ਕਹਿੰਦਾ ਨਹੀਂ ਉੱਤਮ ਨਹੀਂ, ਮੇਰੇ ਤੋਂ ਥੱਲੇ ਡਿੱਗ ਪਿਆ ਕਿਉਂਕਿ ਮੇਰੇ ਵਾਂਗੂ ਛਾਲਾਂ ਨਹੀਂ ਮਾਰ ਸਕਦਾ। ਆਖੋ ਸਤਨਾਮ, ਜਿਵੇਂ ਮੈਂ ਕੁੱਦ ਸਕਣਾ ਇਸ ਤਰ੍ਹਾਂ ਇਹ ਨਹੀਂ ਕੁੱਦ ਸਕਦਾ। ਗੁਰੂ ਨਾਨਕ ਦੇਵ ਇੱਕ ਦਿਨ ਤੁਰੇ ਜਾ ਰਹੇ ਨੇ,
ਭਾਈ ਮਰਦਾਨਾ ਜੀ ਵੇਖ ਕੇ ਕਹਿੰਦੇ ਨੇ ਦਾਤਾ ਜੀ ਆ ਗਧਿਆਂ ਦੀ ਵੀ ਕੋਈ ਜੂਨ ਐ, ਵੇਖੋ ਸਾਰੀ ਉਮਰ ਇਹਨਾਂ ਭਾਰ ਢੋਣਾ। ਸਾਹਿਬ ਕਹਿੰਦੇ ਨੇ ਸ਼ਾਇਦ ਇਹ ਕਹਿੰਦੇ ਹੁਣ ਬੰਦਿਆਂ ਦੀ ਵੀ ਕੋਈ ਜੂਨ ਹੈ। ਮਰਦਾਨਿਆਂ ਤੈਨੂੰ ਅਸਲ ਗਧੇ ਵਿਖਾਵਾਂ, ਹੰਕਾਰ ਨਹੀਂ ਕਰਨਾ ਚਾਹੀਦਾ। ਕਹਿਣ ਲੱਗੇ ਅਸਲ ਗਧੇ ਪਾਤਸ਼ਾਹ ਨਕਲੀ ਨੇ। ਕਹਿਣ ਲੱਗੇ ਨਕਲੀ ਨੇ, ਅਸਲ ਕਿਹੜੇ ਨੇ? ਕਹਿਣ ਲੱਗੇ ਅਸਲ ਉਹ ਨੇ, ਸੁਣ, ਇੱਕ ਨਾ ਨਾਦ ਨਾ ਬੇਦ ਨਾ ਗੀ, ਰਸ ਰਸ ਕਸ ਨਾ ਜਾਨੰਤ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਜਿਨ੍ਹਾਂ ਬੰਦਿਆਂ ਵਿੱਚ ਗੁਣ ਵੀ ਕੋਈ ਨਹੀਂ ਤੇ ਹੰਕਾਰ ਨਾਲ ਭਰੇ ਪਏ ਨੇ, ਕੋਈ ਗੁਣ ਨਹੀਂ ਵਿੱਚ ਹੰਕਾਰੀ ਨੇ, ਅਸਲ ਗਧੇ ਉਹ ਮਨੁੱਖ ਨੇ। ਭਾਈ ਗੁਰਦਾਸ ਸਾਹਿਬ ਜੀ ਇੱਕ ਚੇਤਾਵਨੀ ਦਿੰਦੇ ਨੇ, ਕਹਿੰਦੇ ਨੇ ਪਸ਼ੂ ਦੀ ਦੇਹ ਵਿੱਚ ਤੇ ਮਨੁੱਖ ਦੀ ਦੇਹ ਵਿੱਚ ਅੰਤਰ ਕੀ ਹੈ? ਜੇ ਉਹ ਫਰਕ ਨਾ ਹੋਵੇ ਤੇ ਬੰਦਾ ਮਤ ਗੁਮਾਨ ਕਰੇ ਕਿ ਮੈਂ ਪਸ਼ੂਆਂ ਨਾਲੋਂ ਉੱਚਾ। ਕੋਈ ਨਹੀਂ ਉੱਚਾ, ਕਹਿੰਦੇ ਨੇ ਪਸ਼ੂਆਂ ਨਾਲੋਂ ਫਿਰ ਨੀਵਾਂ। ਉੱਚਾ ਹੈ ਤੇ ਕਿਵੇਂ ਹੈ? ਕਿਹੜਾ ਕੰਮ ਸੀ ਜੋ ਪਸ਼ੂ ਨਹੀਂ ਕਰ ਸਕਦਾ ਤੇ ਇਸਨੇ ਕੀਤਾ? ਪਸ਼ੂਆ ਮਾਨਕ ਦੇ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਬਵੇਕ ਅਬਵੇਕ ਹੈ। ਪਸ਼ੂ ਦੀ ਦੇਹ ਵਿੱਚ ਤੇ ਮਨੁੱਖ ਦੀ ਦੇਹ ਵਿੱਚ ਅੰਤਰ ਇਹ ਹੈ ਕਿ ਪਸ਼ੂ ਨੂੰ ਨਾ ਸ਼ਬਦ ਦਾ ਪਤਾ ਨਾ ਸੁਰਤ ਦਾ, ਮਨੁੱਖ ਨੂੰ ਪਤਾ। ਤੇ ਮਨੁੱਖਾ ਦੇਹ ਵਿੱਚ ਆ ਕੇ ਵੀ ਜਿਹਨੂੰ ਪਤਾ ਹੀ ਨਹੀਂ ਲੱਗਾ ਸ਼ਬਦ ਕੀ ਹੈ, ਸੁਰਤ ਕੀ ਹੈ, ਕਹਿੰਦੇ ਨੇ ਪਸ਼ੂ ਨਾਲੋਂ ਵੀ ਨੀਵਾਂ ਡਿੱਗ ਪਿਆ। ਫਿਰ ਉਹ ਆਖੇ ਮੈਂ 84 ਦਾ ਸਰਦਾਰ ਹਾਂ ਕਿਵੇਂ? ਫਿਰ ਉਹ ਆਖੀ ਜਾਏ ਮੈਂ ਪਸ਼ੂਆਂ ਨਾਲੋਂ ਉੱਤਮ ਹਾਂ? ਬਿਲਕੁਲ ਨਹੀਂ। ਪਸ਼ੂਆ ਮਾਨਖ ਦੇ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਬਵੇਕ ਅਬਵੇਕ ਹੈ। ਪਸ਼ੂ ਹਰੇ ਆਇਓ ਕਹਿਓ, ਸੁਣਿਓ ਅਨ ਸੁਣਿਓ ਕਰੇ, ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ। ਕਹਿੰਦੇ ਨੇ ਪਸ਼ੂ ਨੂੰ ਕੋਈ ਆਖਦਾ ਤੇ ਉਹ ਸੁਣਦਾ ਨਹੀਂ। ਇੱਕ ਬੰਦੇ ਨੇ ਆਵਾਜ਼ ਦਿੱਤੀ ਹੈ ਤੁਰੀ ਜਾਂਦੀ ਭੈਂਸ ਨੂੰ ਤੇ ਨਹੀਂ ਸੁਣਿਆ, ਤੇ ਜੇ ਬੰਦੇ ਨੂੰ ਵੀ ਗੁਰੂ ਆਵਾਜ਼ ਮਾਰੇ ਕਿ ਮੰਦੇ ਪਾਸੇ ਨਾ ਜਾਈ ਤਾਂ ਵੀ ਇਹ ਵੀ ਨਾ ਸੁਣੇ ਤੇ ਫਰਕ ਕੀ ਹੋਇਆ? ਪਸ਼ੂ ਵੀ ਨਹੀਂ ਸੁਣਦਾ, ਬੰਦਾ ਵੀ ਨਹੀਂ ਸੁਣਦਾ, ਕੀ ਅੰਤਰ ਹੋਇਆ? ਪਸ਼ੂ ਹਰੇ ਆਇਓ ਅਮਰਿਆਓ ਦਾ ਅਰਥ ਹੈ ਮੋੜ, ਅਮੋੜ ਪਸ਼ੂ ਵੀ ਨਹੀਂ ਸੁਣਦਾ। ਪਸ਼ੂ ਹਰੇ ਆਇਓ ਕਹਿਓ, ਸੁਣਿਓ ਐਨ ਸੁਣਿਓ ਕਰੇ, ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ। ਮਨੁੱਖ ਉਪਦੇਸ਼ ਸੁਣਦਾ। ਹੁਣ ਬੰਦੇ ਨੂੰ ਕਿਹਾ ਗਿਆ ਗੁਰੂ ਆਵਾਜ਼ਾਂ ਮਾਰਦਾ ਚੋਰੀ ਨਾ ਕਰ, ਇਹ ਫਿਰ ਵੀ ਤੁਰਿਆ ਜਾ ਰਿਹਾ। ਉਹ ਕਹਿੰਦੇ ਨੇ ਕਿਸੇ ਨਾਲ ਧੋਖਾ ਨਾ ਕਰ, ਫਿਰ ਵੀ ਹੋ ਰਿਹਾ। ਕਿਸੇ ਬਦੋਸ਼ੇ ਨੂੰ ਨਾ ਮਾਰ, ਫਿਰ ਵੀ ਮਾਰੀ ਜਾ ਰਿਹਾ। ਤੇ ਜਿਹੜਾ ਗੁਰੂ ਦੀ ਵੀ ਕੋਈ ਨਹੀਂ ਸੁਣਦਾ, ਕੀ ਫਰਕ ਹੋਇਆ? ਕਿਵੇਂ ਉੱਤਮ ਹੋਇਆ? ਪਸ਼ੂਆ ਸ਼ਬਦਹੀਨ ਜਿਹਵਾ ਨਾ ਬੋਲ ਸਕੈ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਇਸ ਪੰਕਤੀ ਵੱਲ ਉਚੇਚਾ ਧਿਆਨ ਦੇਣਾ ਆਪਣੇ। ਕੋਈ ਪਸ਼ੂ ਮੈਂ ਨਹੀਂ ਆਖਦਾ ਵੇਖਿਆ ਸਤਨਾਮ ਸ਼੍ਰੀ ਵਾਹਿਗੁਰੂ, ਕੋਈ ਪਸ਼ੂ ਨਹੀਂ ਵੇਖਿਆ ਕਿ ਸ਼ਬਦ ਪੜਦਾ ਹੋਵੇ, ਤੇ ਜੇ ਬੰਦਾ ਵੀ ਐਸਾ ਹੋਵੇ ਉਹ ਵੀ ਨਾ ਪੜੇ, ਪਸ਼ੂ ਵੀ ਨਾ ਪੜੇ, ਬੰਦਾ ਵੀ ਨਾ ਪੜੇ। ਪਸ਼ੂ ਵੀ ਨਹੀਂ ਅਰਦਾਸ ਕਰਦਾ, ਬੰਦਾ ਵੀ ਨਾ ਕਰੇ। ਪਸ਼ੂ ਨਹੀਂ ਸਤਸੰਗਤ ਵਿੱਚ ਬਹਿੰਦਾ, ਬੰਦਾ ਵੀ ਨਾ ਬਵੇ, ਤੇ ਅੰਤਰ ਕੀ ਹੋਇਆ? ਕੀ ਫਰਕ ਪੈ ਗਿਆ? ਉਹ ਕਹਿੰਦੇ ਨੇ ਸ਼ਬਦ ਸੁਰਤ ਸੁਣ ਸਮਝ ਬੋਲੇ ਬਵੇ ਕੀ, ਨਾ ਤਰ ਅਚੇਤ ਪਸ਼ੂ ਪ੍ਰੇਤ ਹੂੰ ਮੈਂ ਏਕ ਹੈ। ਸ਼ਬਦ ਸੁਰਤ ਨੂੰ ਸਮਝ ਕੇ ਬਵੇਕ ਨਾਲ ਬੋਲੇ, ਵਿਚਾਰ ਨਾਲ ਬੋਲੇ, ਨਹੀਂ ਤੇ ਦੋਵਾਂ ਦੇ ਵਿੱਚ ਕੋਈ ਅੰਤਰ ਨਹੀਂ। ਹਰ ਜਸ ਗਾਉਣ ਦਾ ਭਾਵ ਕੀ ਹੈ ਕਿ ਪਸ਼ੂਆਂ ਨਾਲੋਂ ਮਨੁੱਖ ਦੁਨੀਆਂ ਨੂੰ ਕੁਝ ਜ਼ਿਆਦਾ ਦੇ ਕੇ ਜਾਏ, ਇਨਸਾਨ ਹੈ। ਇੱਕ ਗਾਂ ਨੇ ਦੁੱਧ ਦਿੱਤਾ, ਹੋਰ ਜਾਨਵਰਾਂ ਦੀਆਂ ਜੁੱਤੀਆਂ ਦੀਆਂ ਤੁਸੀਂ ਚਮੜਿਆਂ ਦੀਆਂ ਜੁੱਤੀਆਂ ਪਾ ਰਹੇ, ਜਾਨਵਰ ਕਿੰਨਾ ਭਲਾ ਕਰ ਰਹੇ। ਰੁੱਖ ਨੇ ਥੋੜਾ ਜਿਹਾ ਪਾਣੀ ਲਿਆ ਜ਼ਮੀਨ ਵਿੱਚੋਂ, ਉਸ ਨੇ ਸੰਸਾਰ ਦਾ ਕਿੰਨਾ ਭਲਾ ਕੀਤਾ। ਪਰ ਬੰਦੇ ਤੂੰ ਪਰਮਾਤਮਾ ਦੀ ਦਿੱਤੀ ਹਵਾ ਮਾਣੀ, ਉਸ ਦੀ ਦਿੱਤੀ ਧਰਤੀ ਤੇਰੇ ਆ, ਉਸ ਦੇ ਦਿੱਤੇ ਹੋਏ ਅਨੇਕਾਂ ਪਦਾਰਥ ਲੈ ਸੰਸਾਰ ਨੂੰ ਦਿੱਤਾ ਕੀ? ਜੇ ਤੇ ਰੁੱਖ ਆਪ ਫਲ ਜਾਏ ਤੇ ਦੂਸਰੇ ਨੂੰ ਕੁਛ ਦੇਵੇਗਾ, ਮਨੁੱਖ ਵੀ ਆਪ ਫਲ ਜਾਏ ਤੇ ਦੂਸਰੇ ਨੂੰ ਕੁਛ ਦੇਵੇਗਾ, ਫਲ ਕੀ ਲੱਗਣਾ ਇਸ ਨੂੰ? ਫਲ ਲੱਗਣਾ ਸ਼ੁਭ ਗੁਣਾਂ ਦਾ, ਪਵੇਗਾ ਹਰੀ ਦੇ ਨਾਮ ਸਿਮਰਨ ਨਾਲ। ਅੱਜ ਜਿਸ ਸ਼ਬਦ ਦੀ ਅਸੀਂ ਵਿਚਾਰ ਕਰ ਰਹੇ ਹਾਂ, ਸਾਰ ਅੰਸ਼ ਇਹ ਹੈ ਕਿ ਹੇ ਮਨੁੱਖ, ਜੇ ਤੂੰ ਕਿਸੇ ਨੂੰ ਕੁਛ ਦੇਣਾ ਤੇ ਪਹਿਲੋਂ ਤੇਰੇ ਕੋਲ ਕੁਛ ਚਾਹੀਦਾ। ਗਏ ਪ੍ਰਾਣੀ ਵਾਸਤੇ ਜੇ ਮੈਂ ਅਰਦਾਸ ਕਰਨੀ ਹੈ, ਹੇ ਪ੍ਰਮਾਤਮਾ ਇਸ ਤੇ ਮਿਹਰ ਕਰ, ਇਹਨੂੰ ਚਰਨਾਂ ਵਿੱਚ ਨਿਵਾਸ ਦੇ, ਤੇ ਪਹਿਲੋਂ ਮੇਰੇ ਪੱਲੇ ਵੀ ਕੁਛ ਚਾਹੀਦਾ, ਆਪ ਨੂੰ ਪਤਾ ਹੋਵੇ। ਜਦੋਂ ਕਿਸੇ ਦੀ ਸਿਫਾਰਿਸ਼ ਕਰਨ ਵਾਸਤੇ ਜਾਈਏ ਨਾ,
ਜਿਸ ਪਾਸ ਜਾਣਾ ਉਹਦੇ ਨਾਲ ਕੋਈ ਤਾਲਮੇਲ ਚਾਹੀਦਾ, ਉਸ ਉੱਤੇ ਕੋਈ ਪ੍ਰਭਾਵ ਚਾਹੀਦਾ। ਇੰਨਾ ਚਾਹੀਦਾ ਕਿ ਗਏ ਨੂੰ ਉੱਠ ਕੇ ਉਹ ਆਖੇ ਜੀ ਆਏ ਨੂੰ, ਗਿਆ ਨੂੰ ਆਖੇ ਆਓ ਸੇਵਾ ਦੱਸੋ ਕਿਸ ਵਾਸਤੇ ਆਏ ਹੋ। ਤੇ ਜਦੋਂ ਅਸੀਂ ਕਿਸੇ ਅੱਗੇ ਅਰਦਾਸ ਕਰਨੀ ਏ, ਸਾਡਾ ਗੁਰੂ ਨਾਲ ਨਾਤਾ ਚਾਹੀਦਾ। ਗੁਰੂ ਨੂੰ ਅਸੀਂ ਕਹਿ ਸਕੀਏ ਪਾਤਸ਼ਾਹ ਅਸੀਂ ਤੇਰੇ ਆ, ਤੇਰੇ ਚਰਨਾਂ ਵਿੱਚ ਆਏ ਆ ਕਿ ਇਸ ਜੀਵ ਨੂੰ ਬਖਸ਼ ਲੈਣਾ, ਇਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ। ਇੱਕ ਬੇਨਤੀ ਕਰਕੇ ਸਮਾਪਤ ਕਰਾਂ। ਘਾਟਾਂ ਸਾਨੂੰ ਬਹੁਤ ਨੇ, ਪਰ ਗੁਰੂ ਵੀ ਸਾਡਾ ਬੜਾ ਦਿਆਲ ਹੈ, ਬੜੀ ਮਿਹਰ ਕਰਦਾ, ਭੰਡਾਰੇ ਉਹਦੇ ਭਰੇ ਨੇ। ਇਕਾਗਰਤਾ ਬਖਸ਼ਣੀ ਜਰਾ ਆਪ ਨੇ। ਗੁਰਦੇਵ ਦੀ ਹਜ਼ੂਰੀ ਚ 52 ਕਵੀ ਹੋਏ ਨੇ। ਕਵੀ ਦਾ ਤਖੱਲਸ ਏ ਹੀਰ, ਸ਼ਾਇਦ ਆਪਣੇ ਸੁਣਿਆ ਹੋਵੇ ਕਿ ਨਾ, ਸਾਰੇ ਨਾਂ ਵੀ ਨਹੀਂ ਯਾਦ ਆਉਂਦੇ। ਇਹ ਆਇਆ ਬੜਾ ਕੰਗਾਲ ਸੀ ਵਿਚਾਰਾ, ਕਵਿਤਾ ਤੇ ਬੜੀ ਅੱਛੀ ਲਿਖਦਾ ਸੀ, ਲੇਕਿਨ ਧਨ ਕਰਕੇ ਬੜਾ ਕੰਗਾਲ ਸੀ। ਆਇਆ ਤੇ ਕਵਿਤਾ ਪੜਨ ਲੱਗਾ, ਸਟੇਜ ਤੇ ਖਲੋਤਾ ਤੇ ਜਿਵੇਂ ਕੋਈ ਗਤਕਾ ਖੇਡਣ ਵਾਲਾ ਪੈਂਤੜਾ ਬਣਦਾ, ਇੰਜ ਪੈਂਤੜਾ ਬਣ ਲਿਆ ਇਹਨੇ। ਕਹਿਣ ਲੱਗਾ ਪਾਤਸ਼ਾਹ ਇਸ ਦੁਸ਼ਟ ਨੂੰ ਮੇਰੇ ਮਗਰੋਂ ਲਾਓ, ਮੇਰਾ ਪਿੱਛਾ ਨਹੀਂ ਛੱਡਦਾ, ਜਿੱਥੇ ਜਾਣਾ ਨਾਲ ਹੀ ਨਾਲ ਹੈ। ਸਾਹਿਬ ਕਹਿੰਦੇ ਨੇ ਕੌਣ ਹੈ? ਕਹਿਣ ਲੱਗਾ ਸਾਹਮਣੇ ਖਲੋਤਾ ਹੈ ਪਾਤਸ਼ਾਹ। ਕਹਿਣ ਲੱਗੇ ਕੌਣ ਹੈ, ਦੱਸਤੇ ਸਹੀ। ਕਹਿਣ ਲੱਗੇ ਦੁਸ਼ਟ ਐਸਾ, ਮੈਂ ਮੱਥਾ ਟੇਕਾਂ ਤਾਂ ਨਹੀਂ ਟੇਕਣ ਦਿੰਦਾ, ਗੱਲ ਤੁਹਾਡੇ ਨਾਲ ਕਰਨੀ ਚਾਹਾਂ ਤਾਂ ਵਿੱਚ ਆ ਕੇ ਖਲੋ ਜਾਂਦਾ। ਇਹ ਏਡਾ ਨਲਾਜਾ ਦਿਨ ਰਾਤ ਮੈਨੂੰ ਸਾੜਦਾ ਰਹਿੰਦਾ, ਕਿਉਂ ਨਹੀਂ ਮੇਰੇ ਮਗਰੋਂ ਲਾਉਂਦੇ? ਪਾਤਸ਼ਾਹ ਕਹਿੰਦੇ ਨੇ ਕੌਣ ਹੈ? ਕਹਿਣ ਲੱਗਾ ਜੀ ਦਲਿੱਦਰ। ਆਖੋ ਸਤਨਾਮ, ਇਹ ਦਲਿੱਦਰ ਨੂੰ ਮੇਰੇ ਪਿੱਛੋਂ ਲਾਓ। ਕਵਿਤਾ ਉਹਨੇ ਪੜ੍ਹੀ, ਕਹਿਣ ਲੱਗਾ ਦਰਸ਼ਨ ਕਰਨੋਂ ਰੋਕਦਾ ਏ, ਮੱਥਾ ਟੇਕਾਂ ਟੋਕਦਾ ਏ, ਕਰਨ ਨਾ ਦਿੰਦਾ ਗੱਲ ਜੋਧੇ ਬਲਬੀਰ ਨਾਲ, ਬੜਾ ਏ ਵੈੜਾ ਝੂਠਾ ਨਾਲ ਰਹਿੰਦਾ ਦਿਨੇ ਰਾਤ, ਬੜਾ ਏ ਨਲੱਜ ਮੈਨੂੰ ਸਾੜੇ ਤੱਤੇ ਨੀਰ ਨਾਲ। ਹੁਣ ਮੈਨੂੰ ਅੱਜ ਕਹਿ ਦਿੱਤਾ ਸੁਣੋ ਏ ਦਲਿੱਦਰ, ਤੇਰਾ ਅੰਤ ਸਮਾਂ ਨੇੜੇ ਆਇਆ, ਮੱਥਾ ਟੇਕ ਦੌੜ, ਜ਼ਿੱਦ ਕਰੀ ਨਾ ਤੂੰ ਹੀਰ ਨਾਲ, ਨਹੀਂ ਤੇ ਗੋਬਿੰਦ ਸਿੰਘ ਬੜਾ ਔਖਾ ਕਰੂ ਤੈਨੂੰ, ਚੀਰ ਲੀਰ ਕਰੂ ਮਾਰ ਦਾਨਾ ਨਾ ਵਾਲੇ ਤੀਰ ਨਾਲ। ਪਾਤਸ਼ਾਹ ਦਾਨ ਦਾ ਇੱਕ ਤੀਰ ਮਾਰ ਦਿਓ, ਦਲਿੱਦਰ ਮਰ ਜਾਏ। ਸਾਹਿਬ ਬੜੇ ਹੱਸੇ, ਕਹਿਣ ਲੱਗੇ ਬੜੇ ਸੁੰਦਰ ਢੰਗ ਨਾਲ ਆਖਿਆ। ਕਹਿਣ ਲੱਗੇ ਭਾਈ ਮੋਹਰਾਂ ਨਾਲੇ ਦਾ ਦਾਮਨ ਭਰ ਦਿਓ। ਕਹਿਣ ਲੱਗਾ ਮੋਹਰਾਂ ਨਾਲ ਹੀ ਨਹੀਂ, ਪਹਿਲੋਂ ਨਾਮ ਨਾਲ ਦਾਮਨ ਭਰ ਦਿਓ। ਆਖੋ ਸਤਨਾਮ, ਮੈਂ ਅੰਦਰੋਂ ਵੀ ਅਮੀਰ ਹੋ ਜਾਂ ਤੇ ਬਾਹਰੋਂ ਵੀ ਅਮੀਰ ਹੋ ਜਾਵਾਂ। ਗੁਰੂ ਜਦੋਂ ਪ੍ਰੇਮ ਦਾ ਤੀਰ ਮਾਰਦਾ ਨਾ, ਫਿਰ ਸਿੱਖ ਪ੍ਰੇਮ ਨਾਲ ਭਰ ਜਾਂਦਾ, ਹਿਰਦਾ ਨਾਮ ਨਾਲ ਭਰਿਆ ਹੁੰਦਾ, ਘਰ ਫਿਰ ਧਨ ਨਾਲ ਭਰਿਆ ਹੁੰਦਾ। ਮੈਂ ਸਮਝਦਾ ਸਿੱਖ ਦਾ ਜੀਵਨ ਸੰਪੂਰਨ ਤਾਂ ਏ, ਘਰ ਵਿੱਚ ਧਨ ਰੁਲਦਾ ਫਿਰੇ, ਹਿਰਦਾ ਨਾਮ ਨਾਲ ਭਰਪੂਰ ਹੋਵੇ, ਧਨ ਵੀ ਹੋਵੇ ਧਰਮ ਵੀ ਹੋਵੇ। ਵਾਹਿਗੁਰੂ ਬਖਸ਼ਿਸ਼ ਕਰੇ ਸਾਨੂੰ ਇਹ ਦਾਤ ਬਖਸ਼ੇ, ਫਿਰ ਧਨ ਪਾ ਕੇ ਕੀ ਕਰੀਏ। ਰੇਨ ਸਗਲਿਆ ਮਨ ਕਰੇ ਇਉਂ ਕਰਮ ਕਮਾਏ, ਸਾਰਿਆਂ ਦੀ ਚਰਨ ਧੂੜ ਹੋ ਕੇ ਰਹੇ ਇਹੋ ਜਿਹੇ ਕਰਮ ਕਰੇ। ਹੁਕਮੇ ਬੂਝੇ ਸਦਾ ਸੁਖ ਨਾਨਕ ਲਿਖਿਆ ਪਾਏ, ਹੁਕਮ ਨੂੰ ਬੂਝੇ ਤੇ ਸਦਾ ਲਈ ਸੁਖ ਪ੍ਰਾਪਤ ਹੁੰਦਾ। ਇਹ ਸਮਝੋ ਤੁਰੋਂ ਲਿਖਿਆ ਹੋਇਆ ਲੇਖ ਉਗੜ ਪਿਆ। ਮੈਂ ਇੱਥੇ ਖਿਮਾ ਦਾ ਜਾਚਕ ਹਾਂ, ਭੁੱਲਾਂ ਚੁੱਕਾਂ ਮੁਆਫ। ਗੁਰੂ ਪਾਤਸ਼ਾਹ ਦੀ ਮਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਸਾਰਨ ਕਰਨਾ। ਵਾਹਿ

ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ, ਸਾਨੂੰ ਸੁਮਤੀ ਬਖਸ਼ ਰਹੇ ਹਨ। ਐ ਮਨੁੱਖ, ਜਿਹੜੀ ਗੱਲ ਚੇਤੇ ਰੱਖਣ ਵਾਲੀ ਸੀ ਉਹਨੂੰ ਤੂੰ ਭੁਲਾ ਦਿੱਤਾ। ਤੈਨੂੰ ਚਾਰ ਕੰਮ ਤਾਂ ਚੇਤੇ ਰਹਿ ਗਏ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨ, ਤੈਨੂੰ ਵਿਸਰ ਗਿਆ। ਜਿਸ ਵਾਹਿਗੁਰੂ ਨੇ ਸੰਸਾਰ ਤੇ ਭੇਜਿਆ ਉਸਨੇ ਸਦਨਾ ਵੀ ਹੈ। ਜਿਸ ਵਾਹਿਗੁਰੂ ਨੇ ਤੈਨੂੰ ਅਮੋਲਕ ਸਵਾਸਾਂ ਦੀ ਪੂੰਜੀ, ਹੀਰੇ ਲਾਲਾਂ ਤੋਂ ਮਹਿੰਗੇ ਤੇਰੇ ਸਵਾਸ, ਤੇ ਉਸਨੇ ਹਿਸਾਬ ਵੀ ਤਾਂ ਮੰਗਣਾ। ਉਹਨਾਂ ਸਵਾਸਾਂ ਦੇ ਲਾਲਾਂ ਨਾਲ ਕਿਤਨੇ ਕੁ ਤੂੰ ਨਾਮ ਦੇ ਲਾਲਾਂ ਦੇ ਵਣਜ ਕੀਤੇ ਹਨ, ਉੱਥੇ ਤਾਂ ਲੇਖਾ ਪੁੱਛਿਆ ਜਾਣਾ। ਇਸ ਲਈ ਸਾਨੂੰ ਚੇਤਾ ਕਰਾ ਰਹੇ ਹਨ ਧੰਨ ਗੁਰੂ ਨਾਨਕ ਪਾਤਸ਼ਾਹ, ਕਹਿੰਦੇ ਹੋ ਵਿਸਰ ਗਿਆ ਹੈ ਮਰਨ, ਚੇਤਾ ਕਰ, ਮਾਲਕ ਨੇ ਸਦਨਾ ਤੈਨੂੰ।

ਛੇਤੀ ਘਰ ਜਾਵੋ। ਇਨ੍ਹਾਂ ਅਮੋਲਕ ਹੀਰਿਆਂ ਲਾਲਾਂ ਤੋਂ ਮਹਿੰਗੇ ਸਵਾਸਾਂ ਦੇ ਨਾਲ ਜੇ ਤੂੰ ਨਾਮ ਦਾ ਵਣਜ ਕਰਕੇ ਜਾਵੇਂਗਾ ਤਾਂ ਤੇਰੀ ਇੱਜ਼ਤ ਰਹਿ ਆਵੇਗੀ, ਤੇਰਾ ਆਉਣਾ ਸਫਲ ਹੋ ਜਾਵੇਗਾ। ਜਿਸ ਕਾਰਜ ਲਈ ਮਾਲਕ ਨੇ ਤੈਨੂੰ ਘੱਲਿਆ ਹੈ ਉਹਦੀ ਸਫਲਤਾ ਹੀ ਸਿਮਰਨ ਵਿੱਚ ਹੈ, ਨਾਮ ਵਿੱਚ ਹੈ। ਐਸਾ ਨਾ ਹੋਵੇ ਅੱਖਾਂ ਨੀਵੀਆਂ ਪਾ ਕੇ ਤੂੰ ਜਾ ਕੇ ਬਹਿ ਜਾਵੇਂ ਜਿਵੇਂ ਜੁਆਰੀਆ ਹਾਰ ਕੇ ਬਹਿ ਜਾਂਦਾ। ਚਲੇ ਜੁਆਰੀ ਦੋਏ ਹੱਥ ਜਾ। ਹਜ਼ੂਰ ਕਹਿੰਦੇ ਹਨ ਇਹਨਾਂ ਅਮੋਲਕ ਸਵਾਸਾਂ ਦੇ ਨਾਲ ਉਹ ਧਨ ਇਕੱਠਾ ਕਰ ਜਿਹੜਾ ਇੱਥੇ ਵੀ ਤੇਰੀ ਸਹਾਇਤਾ ਕਰੇ। ਜਦੋਂ ਤੂੰ ਪੰਜ ਭੂਤਕ ਸਰੀਰ ਤਿਆਗ ਕੇ ਜਾਵੇਂ ਦਰਗਾਹ ਵਿੱਚ ਵੀ ਤੇਰੇ ਨਾਲ ਹੋਵੇ। ਜਦੋਂ ਤੂੰ ਆਇਆ ਸੈਨ ਤੇਰੇ ਕੋਲ ਸਵਾਸਾਂ ਦੀ ਪੂੰਜੀ ਸੀ, ਐਸਾ ਨਾ ਹੋਵੇ ਤੂੰ ਜਾਵੇਂ ਤੇ ਤੇਰੇ ਹੱਥ ਦੋਵੇਂ ਖਾਲੀ ਹੋਣ, ਆਪਣੀ ਪ੍ਰਤੀਤ ਵੀ ਗਵਾ ਕੇ ਜਾਵੇਂ। ਇਸ ਲਈ ਹਜ਼ੂਰ ਕਹਿੰਦੇ ਨੇ ਆਇਆ ਸੈਂ ਸਵਾਸਾਂ ਦੀ ਪੂੰਜੀ ਲੈ ਕੇ, ਜਾ ਤਾਂ ਨਾਮ ਦਾ ਧਨ ਖੱਟ ਕੇ ਜਾ, ਫਿਰ ਤੇਰਾ ਆਉਣਾ ਸਫਲ ਹੈ।

ਤੇਰੇ ਜਨਮਾਂ ਦੇ ਕੀਤੇ ਹੋਏ ਪਾਪਾਂ ਦੀ ਮੈਲ ਲੱਥ ਜਾਏਗੀ। ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਓਏ ਤੋਏ, ਭਰੀਐ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੇਂ ਕੀਰਨ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ, ਜਨਮ ਜਨਮਾਤਰਾਂ ਦੀ ਇਸ ਮਨ ਨੂੰ ਮਲ ਲੱਗੀ ਹੋਈ ਹੈ। ਐ ਮਨੁੱਖ ਜੇ ਤੇਰੀ ਵਾਰੀ ਆਈ ਮਨੁੱਖਾ ਜਨਮ ਦੀ, ਤੇ ਜੇ ਹੁਣ ਵੀ ਮੈਲ ਤੂੰ ਨਾ ਲਹਾ ਕੇ ਗਿਓ ਤਾਂ ਕਦੋਂ ਲਹਾਵੇਂਗਾ ਭਾਈ। ਕੀ ਮੂੰਹ ਵਿਖਾਏਗਾ ਨਿਰੰਕਾਰ ਨੂੰ ਜਿਸ ਨੇ ਤੇਰੇ ਤੇ ਐਨੀਆਂ ਰਹਿਮਤਾਂ ਕੀਤੀਆਂ, ਏਡੀਆਂ ਬਖਸ਼ਿਸ਼ਾਂ ਕੀਤੀਆਂ, ਏਡੀਆਂ ਖੁੱਲਾਂ ਤੈਨੂੰ ਦਿੱਤੀਆਂ, ਤੂੰ ਫਿਰ ਵੀ ਅਮੋਲਕ ਸਵਾਸਾਂ ਨੂੰ ਨਹੀਂ ਸੰਭਾਲਿਆ। ਭਾਈ ਗੁਰਮੁਖ ਤਾਂ ਉਹੀ ਹਨ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਰਿਹਾ, ਸੰਸਾਰ ਵੱਲ ਨਹੀਂ। ਸੰਸਾਰ ਵੱਲ ਜੋ ਰਹੇ ਹਨ ਉਹਨਾਂ ਨੇ ਆਪਣੀ ਆਤਮਾ ਨੂੰ ਕਲੰਕਿਤ ਕਰ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਸ਼ਹਿਰ ਤੋਂ ਬਾਹਰ ਇਕਾਂਤ ਜਗ੍ਹਾ ਤੇ ਬੈਠੇ ਹਨ ਤੇ ਕੀ ਤੱਕਿਆ, ਇੱਕ ਕਾਲਾ ਹਰਨ ਆਇਆ ਤੇ ਖੇਤ ਦੇ ਵਿੱਚ ਜਾਣਾ ਚਾਹੁੰਦਾ। ਸੋਚ ਰਿਹਾ, ਸਾਡਾ ਮਨ ਵੀ ਕਈ ਵਾਰਾਂ ਸੋਚਦਾ, ਪੁੰਨ ਕਰਨ ਲੱਗਿਆਂ ਵੀ ਪਾਪ ਕਰਨ ਲੱਗਿਆਂ ਵੀ ਸੋਚਦਾ, ਪਰ ਜੇ ਤਾਂ ਪੁੰਨ ਬਹੁਤ ਹੋਣ ਤਾਂ ਇਹ ਪੁੰਨ ਇਹ ਮਨ ਚੰਗੇ ਪਾਸੇ ਲੈ ਜਾਂਦਾ, ਤੇ ਜੇ ਪੁੰਨ ਘੱਟ ਹੋਣ ਪਾਪਾਂ ਦਾ ਪਲੜਾ ਭਾਰੀ ਹੋਵੇ ਤਾਂ ਮਨੁੱਖ ਮਾੜੇ ਪਾਸੇ ਤੁਰ ਪੈਂਦਾ। ਉਚਾਰਨ ਕਰੋ ਸ੍ਰੀ ਇਹ ਕਾਲਾ ਹਰਨ ਜਾਂ ਇਸ ਖੇਤ ਵਿੱਚ ਚੁੰਗੀ ਮਾਰ ਕੇ ਗਿਆ, ਵਾੜ ਟੱਪ ਕੇ ਗਿਆ। ਅੱਗੇ ਖੇਤ ਦੇ ਮਾਲਕ ਨੇ ਫਾਹੀ ਲਾਈ ਹੋਈ ਸੀ, ਗਿਆ ਤਾਂ ਸੀ ਫਲ ਛਕਣ, ਪਰ ਚਾਰੇ ਇਸ ਦੇ ਪੈਰ ਉੱਥੇ ਜਾ ਕੇ ਫਸ ਗਏ ਤੇ ਮਾਲਕ ਨੇ ਆ ਕੇ ਕੰਨ ਤੋਂ ਪਕੜ ਲਿਆ। ਉਚਾਰਨ ਕਰੋ ਸ੍ਰੀ ਜਿਤਨਾ ਡਰ ਇਸ ਵੇਲੇ ਮਿਰਗ ਨੂੰ ਲੱਗਿਆ ਹਿਰਨ ਨੂੰ ਲੱਗਿਆ ਉਸ ਤੋਂ ਕਈ ਗੁਣਾ ਵੱਧ। ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਕੌਤਕ ਵੇਖ ਕੇ ਦਰਬ ਗਏ, ਆਖਿਆ ਐ ਮੇਰੇ ਮਨ ਤੂੰ ਵੀ ਤਾਂ ਸੰਸਾਰ ਰੂਪੀ ਖੇਤੀ ਵਿੱਚ ਐਵੇਂ ਛਲਾਂਗਾ ਮਾਰਦੇ, ਮਨ ਮਾਨੀਆਂ ਕਰਦੇ, ਆ ਵੇਖ ਕਿਵੇਂ ਫਸ ਗਿਆ। ਤੂੰ ਵੀ ਪਦਾਰਥਾਂ ਵਿੱਚ ਫਸਿਆ ਹੋਇਆ ਤੇ ਕਿਸੇ ਵੇਲੇ ਜੰਮ ਆ ਕੇ ਪਕੜ ਲਈ। ਇਸ ਲਈ ਜੋ ਵਾਹਿਗੁਰੂ ਨੇ ਤੈਨੂੰ ਹੱਕ ਦਿੱਤੇ, ਜੋ ਪਦਾਰਥ ਤੈਨੂੰ ਵਾਹਿਗੁਰੂ ਨੇ ਦਿੱਤੇ ਹਨ ਉਹਨਾਂ ਵਿੱਚ ਹੀ ਭਲਾ ਮਨਾ, ਉਸ ਦਾ ਸ਼ੁਕਰਾਨਾ ਕਰ, ਉਸ ਦਾ ਸਿਮਰਨ ਕਰ। ਜਿਹੜੇ ਖਾਣੇ ਤੈਨੂੰ ਵਾਹਿਗੁਰੂ ਨੇ ਬਖਸ਼ੇ ਹਨ ਉਹ ਛੱਕ ਕੇ, ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮੈਂ। ਐਸੇ ਖਾਣੇ ਨਾ ਖਾ ਜਿਹੜੇ ਤੈਨੂੰ ਨਰਕਾਂ ਦਾ ਮੂੰਹ ਵਿਖਾਣ, ਐਸੇ ਪਦਾਰਥਾਂ ਦੀ ਵਰਤੋਂ ਨਾ ਕਰ ਜਿਹੜੀ ਤੈਨੂੰ ਨਰਕ ਦੇ ਬੂਹੇ ਤੱਕ ਪਹੁੰਚਾ ਦੇਵੇ। ਯਾਦ ਰੱਖ, ਨਹੀਂ ਤੇ ਲੇਖਾ ਦੇਣਾ ਪਵੇਗਾ। ਜਮਾਂ ਦੀ ਮਾਰ ਤੂੰ ਸਹਾਰ ਨਾ ਸਕੇਗਾ ਫਿਰ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਤੂੰ ਸੁਣ ਹਰਨਾ ਕਾਲਿਆ ਕੀ ਵਾਰੀ ਏ ਰਾਤਾ ਰਾਮ। ਇਹ ਵਾਰੀ ਹੈ ਸੰਸਾਰ ਦੀ, ਤੇ ਜਿਹੜੇ ਭਾਈ ਸੰਸਾਰ ਵਿੱਚ ਖਚਤ ਹੋ ਗਏ ਉਹ ਅਤ ਦੁਖੀ ਹਨ। ਹਜ਼ੂਰ ਦਾ ਬਚਨ ਹੈ ਕਿ ਜਿਹੜੇ ਸੰਸਾਰ ਵਿੱਚ ਖਚਤ ਹੋ ਗਏ ਹਨ ਉਹਨਾਂ ਦਾ ਉਹ ਹਾਲ ਹੋਵੇਗਾ ਜਿਵੇਂ ਕੜਾਇਆ ਤੇਲ ਦਾ ਭਰ ਕੇ ਅੱਗ ਤੇ ਰੱਖੀਦਾ ਤੇ ਕਿਵੇਂ ਤਪਦਾ ਉਹ ਤੇਲ। ਆਖਿਆ ਤੇਰਾ ਵੀ ਮਨ ਇਸੇ ਤਰ੍ਹਾਂ ਜਲਦਾ ਬਲਦਾ ਹੀ ਰਹੇਗਾ ਸਾਰੀ ਉਮਰ, ਤੈਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦੇ ਜੇ ਤੂੰ ਮਾਇਆ ਵਿੱਚ ਖਚਤ ਹੋ ਜਾਏਗਾ, ਕਿਉਂਕਿ ਇਹ ਬਿਖ ਫਲ ਮਿੱਠਾ ਚਾਰ ਦਿਨ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਇਹ ਸੰਸਾਰ ਜ਼ਹਿਰ ਹੈ। ਪਹਿਲਾਂ ਤਾਂ ਬੜਾ ਤੈਨੂੰ ਮਿੱਠਾ ਫਲ ਲੱਗਦਾ ਸੰਸਾਰ ਦਾ, ਤੂੰ ਮਨ ਮਾਨੀਆਂ ਕਰਦਾ ਉਹ ਵੀ ਕਰ ਲਵਾਂ ਆਹ ਵੀ ਕਰ ਲਵਾਂ,
کوئی کم رہ نہ جاوے جڑا میں نہ کراں. او سواد بھی چک لواں آ بھی چک لواں کوئی سواد رہ نہ جاوے. حضور کہندے نے اے زہر ہن جڑے سنسارک پدارتھ ہن. اے بک پھل میٹھا چار دن کچھ دن میٹھا لگدا ہے تے پتا ادوں لگدا ہے جدوں خسم وسار کیے رس بھوگ تاں تن اونٹ کھلوئے روگ. جدوں روگی ہو جاندا ہے منک تے پھر اس دا ہر ساہ دکھی ہو جاندا ہے. اچارن کرو سری موت نو منگدا ہے تے نہیں آؤں ایڈا دکھی ہے. کیوں بھائی پرمیشر دا نام وسار دیتا ہے. جنہاں نے پرمیشر دا نام وسار دیتا وہ ہر ویلے تپ دے رہے. تان گرو نانک پاتشاہ جی نے شبد اچارن کیتا بک پھل میٹھا چار دن پھر ہووے تاتا رام. تُو سن ہرنا کالیا کی واڑیے راتا رام. بک پھل میٹھا چار دن پھر ہووے تاتا رام. پھر ہوئے تاتا کھرا ماتا نام بن پرتاپ ہے پچھتاوا ہی رہ جائے گا. او جیب شاعر دے لہری بجل جویں چمکے. آخیا جس طرح سمندر دیاں لہراں کدے ایک تھاں نہیں رہندیاں بجلی چمک دی ہے چٹ کو پھر پتا نہیں کدھرے چلی جاندی ہے. دنیا دے سکھ بھی اسی طرح چلکیاں وکھاؤندے ہن. سچا سکھ تاں پرمیشر دے سمرن دا جڑا تو کرنا ہے. ہر باج راکھا کوئی نہیں سوئے تجھے بشاریا. ہری دے سمرن تو بنا تیری راکھی کسے نہیں کرنی تیری سہایتا کسے نہیں کرنی. ایک پرمیشر دا نام ہی تیری سہایتا کرے گا. وہی تو وسار کے بہ گئے کھانا پینا ہسنا سونا یہ کام تین چیتے رہ گئے. سمرن کرنا سی تو پربھو دا امرت ویلے اٹھ کے اشنان کر کے نت نیم کر دو. یہ امرت پھل ہے تیرے لیے. تیرا لوک بھی شور دا پر لوک بھی شور جانا. تن گرو نانک پاتشاہ کہندے ہر باج راکھا کوئی نہیں سوئے تجھے بشاریا. سچ کہے نانک چیت رے من مرے ہرنا کالیا. راجا لنگ رہا سی مہاپرکھ بیٹھے ہاں نرنکار دے چرنا وچ جڑے ہوئے. سوچیا بڑی لمبیری رات سی اور بڑی ٹھنڈ سی مہاپرکھاں نوں بڑی تکلیف ہوئی ہوئے گی. پوچھن لگا مہاپرکھو رات کیسی بیت. مہاپرکھ کہن لگے راجا کچھ تیرے ورگی تے کچھ تیرے نالو چنگی. حیران ہو گیا میں مخملی شیجاں تے ستا سارے سکھ مانے تے اے کہہ رہے ٹھنڈ وچ سلکدا رہا ہوئے گا ساری رات. اے کہہ رہے کچھ تیرے ورگی تے کچھ تیرے تو چنگی. اے کیویں ہو سکدا ہے مہاپرکھو اے کیویں ہو سکدا ہے. میرے ورگی بھی نہیں ہو سکتی تے میرے تو چنگی کیویں ہو سکتی ہے. تاں او رب دے پیارے مہاپرکھ کہن لگے راجن جدوں نیند آ جاندی ہے نا منک نو پاویں شیجا تے ستا ہوئے تے پاویں پوئے تے ستا ہوئے اکو جیا ہی ہوتا ہے. اس لئی تیرے ورگی تے کچھ تیرے تو چنگی تاں ہے کہ تینوں جاگ آئی تاں توں اپنے نرک دا بوا کھول لیا. سانو جاگ آئی تا اسی نرنکار دے چرن پکڑ اسی سمرن وچ جوڑ گئے. اس لئی تیرے نالوں بہت چنگی بیتی ہے. جنہاں نوں مرنا یاد ہے انہاں نوں پرمیشر یاد ہے. اس لئی حضور بخشش کر

ਫਰੀਦ ਜੀ ਤਪ ਕਰਿਆ ਕਰਦੇ ਸਨ। ਉਸੇ ਜੰਗਲ ਵਿਖੇ ਸ਼ਾਹ ਸ਼ਰਫ ਵੀ ਤਪ ਕਰਦਾ ਸੀ। ਫਰੀਦ ਜੀ ਇੱਕ ਥਾਂ ਚੌਕੜਾ ਮਾਰ ਕੇ ਸਮਾਧੀ ਵਿਖੇ ਲੀਨ ਰਹਿੰਦੇ, ਪਰ ਸ਼ਾਹ ਸ਼ਰਫ ਫਿਰ ਤੁਰ ਕੇ ਭਜਨ ਸਿਮਰਨ ਕਰਦਾ, ਕਦੀ ਕਿਧਰੇ ਦੂਰ ਚਲਾ ਜਾਂਦਾ। ਇੱਕ ਦਿਨ ਫਰੀਦ ਜੀ ਨੇ ਖਿੰਜ ਕੇ ਕਹਿ ਹੀ ਦਿੱਤਾ ਕਿ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਹੋ। ਹੇ ਸ਼ਾਹ ਸ਼ਰਫ, ਤੂੰ ਜੰਗਲ ਜੰਗਲ ਵਿਖੇ ਕਿਉਂ ਪਾਉਂਦਾ ਫਿਰਦਾ ਹੈ ਅਤੇ ਜੰਗਲਾਂ ਦੇ ਕੰਡਿਆਂ ਨੂੰ ਕਿਉਂ ਮੋੜਦਾ ਫਿਰਦਾ ਹੈ, ਕਿਉਂ ਲਿਤਾੜਦਾ ਫਿਰਦਾ ਹੈ? ਵਸੀ ਰੱਬ ਹਿਆਲੀਏ, ਜੰਗਲ ਕਿਆ ਟੂੰਦੇ? ਰੱਬ ਤਾਂ ਤੇਰੇ ਹਿਰਦੇ ਵਿੱਚ ਹੈ, ਉਹ ਤਾਂ ਵਸ ਰਿਹਾ ਤੇਰੇ ਹਿਰਦੇ ਵਿੱਚ, ਤੇ ਤੂੰ ਉਸਨੂੰ ਜੰਗਲਾਂ ਵਿੱਚ ਲੱਭਦਾ ਫਿਰਨਾ। ਰੱਬ ਜੰਗਲਾਂ ਵਿੱਚ ਤਾਂ ਨਹੀਂ ਰਹਿੰਦਾ,

ਉਹ ਤਾਂ ਤੇਰੇ ਹਿਰਦੇ ਵਿੱਚ ਵਸ ਰਿਹਾ। ਤੂੰ ਬਾਹਰ ਲੱਭਦਾ ਫਿਰਨਾ, ਬਾਹਰ ਤਾਂ ਨਹੀਂ ਹੈ ਬਾਈ, ਉਹ ਬਾਹਰ ਤਾਂ ਨਹੀਂ ਹੈ। ਜਿਨ੍ਹੇ ਵੀ ਪਾਇਆ ਹੈ ਬਾਈ, ਕਾਹਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪੋਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ। ਇਸ ਲਈ

ਧਰਤੀ ਨੂੰ ਵਾਹੁਣ ਵਾਲੇ ਨੂੰ ਜੱਟ ਕਹਿੰਦੇ ਹਨ। ਆਖਿਆ ਭਾਈ ਤੂੰ ਬੀਜਿਆ ਤਾਂ ਕਿੱਕਰ ਹੈ ਤੇ ਤੂੰ ਲੋੜਦਾ ਹੈ ਬਈ ਇਸ ਕਿੱਕਰ ਨੂੰ, ਅੰਗੂਰਾਂ ਦੇ ਗੁੱਛੇ ਲੱਗਣਗੇ ਤੇ ਮੈਂ ਖਾਵਾਂਗਾ, ਇਹ ਕਦੇ ਨਹੀਂ ਹੋਣਾ। ਜੱਟ ਜੜ ਨੂੰ ਵੀ ਕਿਹਾ ਜਾਂਦਾ। ਇਸ ਲਈ ਫਰੀਦ ਜੀ ਕਹਿੰਦੇ ਹਨ, ਭਾਈ ਜੋ ਬੀਜੇਗਾ ਉਹ ਵੱਢ ਦੇਗਾ, ਜੇ ਪੁੰਨ ਬੀਜੇਗਾ ਤਾਂ ਪੁੰਨਾਂ ਦਾ ਫਲ ਸੁਖ ਹੈ ਤੇ ਜੇ ਪਾਪ ਬੀਜੇਗਾ ਤਾਂ ਪਾਪਾਂ ਦਾ ਫਲ ਭਾਈ ਦੁੱਖ ਹੀ ਦੁੱਖ ਹੈ।

ਪੰਡਿਤ ਜੀ ਦੇ ਪਾਸ ਇੱਕ ਮਹਾਤਮਾ ਆਇਆ ਕਰਦੇ ਸਨ। ਰੋਜ ਜਾ ਕੇ ਉਹਨਾਂ ਦੀ ਸਤ ਸੰਗਤ ਵਿਖੇ ਸੇਵਾ ਆਦਿ ਕੀਤਾ ਕਰਦੇ ਸਨ। ਦੇਵ ਨੇਤ ਨਾਲ ਇੱਕ ਦਿਨ ਵਰਖਾ ਹੋਣ ਕਰਕੇ ਗਲੀਆਂ ਵਿਖੇ ਚਿੱਕੜ ਬਹੁਤ ਹੋ ਗਿਆ। ਪਹਿਲੇ ਤਾਂ ਨਾ ਜਾਣ ਦਾ ਸੰਕਲਪ ਕੀਤਾ ਕਿ ਕੱਪੜੇ ਭਿੱਜ ਜਾਣਗੇ, ਪਰ ਪ੍ਰੇਮ ਦਾ ਨੇਮ ਟੁੱਟਦਾ ਵੇਖ ਕੇ ਆਪ ਦੇ ਮਨ ਵਿੱਚ

ਆਖਿਆ ਇਹ ਸੋਹਣਾ ਮਨੁੱਛਾ ਜਨਮ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਰੂਪੀ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ ਤੇ ਤੂੰ ਇਸ ਨੂੰ ਸੌਂਕੇ ਬਤੀਤ ਕਰ ਦੇਵੇਂਗਾ। ਐ ਮੇਰੇ ਮਨ ਤੂੰ ਬਹਾਨੇ ਕਰ ਰਿਹਾ ਬਈ ਗਲੀਆਂ ਚਿੱਕੜ ਦੂਰ ਘਰ ਕਰਨੇ ਨੇਹੋ ਰੱਬ ਦੇ ਨਾਲ ਪ੍ਰੀਤੀ ਪਾਉਣੀ ਤੇ ਫਿਰ ਸਰਫਾ ਕਰਨਾ ਬਈ ਮਤੇ ਇਹ ਕੰਬਲੀ ਇਹ ਲੋਈ ਭਿੱਜ ਨਾ ਜਾਵੇ ਤਾਂ ਫਿਰ ਤੇਰਾ ਪਿਆਰ ਕਾਹਦਾ ਹੋਇਆ। ਤਾਂ ਫਰੀਦ ਜੀ ਕਹਿੰਦੇ ਹਨ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚਲਾਂ ਤਾਂ ਭਿੱਜੇ ਕੰਬਲੀ ਰਾਹਾਂ ਤਾਂ ਟੁੱਟੇ ਨੇਹੋ ਆਖਿਆ ਭਿੱਜੋ ਸਿੱਜੋ ਕੰਬਲੀ ਅੱਲੋ ਵਰਸੇ ਮੇਹੋ। ਇਹ ਵੀ ਤਾਂ ਉਹਦੇ ਹੁਕਮ ਵਿੱਚ ਬਾਰਿਸ਼ ਹੁੰਦੀ ਹੈ ਤੇ ਤੂੰ ਉਹਦੇ ਹੁਕਮ ਦੀ ਅਦੂਲੀ ਕਰਕੇ ਜੇ ਸਤ ਸੰਗਤ ਵਿੱਚ ਨਹੀਂ ਜਾਂਦਾ ਇਹ ਲੇਖ ਨਾ ਲਿਖ। ਤੇਰੀ ਨਿਤਨੇਮ ਦੀ ਘੜੀ ਇੱਥੇ ਤੇਰੇ ਆਲਸ ਕਰਨ ਨਾਲ ਜੇ ਬਿਨਾਂ ਜਪਣ ਦੇ ਬਤੀਤ ਹੋ ਜਾਵੇ

ਵੇਖ ਨੇਤਰਾਂ ਤੋਂ ਜਲ ਆ ਗਿਆ, ਆਖਿਆ ਹੇ ਵਾਹਿਗੁਰੂ ਮੈਂ ਖਟੋਲੇ ਤੇ ਹੀ ਮੰਜੀ ਤੇ ਹੀ ਸੌਂਦਾ ਹਾਂ, ਕਿਹੜਾ ਚਿੰਤਾ ਰੂਪੀ ਮੰਜੀ। ਆਖਿਆ ਉਸ ਮੰਜੀ ਨੂੰ ਵਾਣ ਕਿਹੜਾ, ਅਖੇ ਦੁੱਖਾਂ ਦੇ ਵਾਣ ਨਾਲ ਉਣੀ ਹੋਈ ਹੈ। ਚਿੰਤ ਖਟੋਲਾ ਵਾਣ ਦੁੱਖ, ਚਿੰਤਾ ਰੂਪ ਮੰਜਾ ਮੇਰੇ ਪਾਸ ਹੈ, ਚਿੰਤਾ ਕਰਕੇ ਜੋ ਦੁੱਖ ਹੋ ਰਿਹਾ ਹੈ ਇਹ ਮੰਜੇ ਦਾ ਵਾਣ ਹੈ, ਤੇ ਆਪ ਜੀ ਦਾ ਜੋ ਬਿਰਹ ਹੈ ਨਾ, ਮਿਲਣ ਦੀ ਸ਼ਿਕ ਹੈ, ਇਹ ਲੇਫ ਹੈ, ਇਹ ਤੁਲਾਈ ਹੈ, ਇਹ ਮੈਂ ਉੱਪਰ ਲੈ ਕੇ ਸੌਂਦਾ ਹਾਂ। ਕਿਉਂਕਿ ਮਨੁੱਖਾ ਜਨਮ ਮਿਲਿਆ ਬਿਨਾਂ ਸ਼ਿਕ ਤੋਂ, ਇਹ ਮਨੁੱਖਾ ਜਨਮ ਸਫਲ ਨਹੀਂ ਹੋ ਸਕਦਾ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਪ੍ਰਭੂ ਮਿਲਾਪ ਨੂੰ ਸਦਾ ਚੇਤੇ ਰੱਖਣਾ ਹੀ ਉਜਲੇ ਕਰਮ ਹਨ। ਇਹ ਮੇਰੇ ਮਨ

ਉਹੀ ਤਾਂ ਹਿਰਦਾ ਨਹੀਂ ਜਿਸ ਹਿਰਦੇ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਨਹੀਂ ਆਵਸੀ। ਆਖਿਆ ਉਹ ਹਿਰਦਾ, ਉਹ ਹਿਰਦਾ ਤਾਂ ਸ਼ਮਸ਼ਾਨ ਭੂਮਿਕਾ ਹੈ, ਉਸ ਹਿਰਦੇ ਵਿੱਚ ਤਾਂ ਭੂਤ ਪ੍ਰੇਤ ਵਸ ਰਹੇ ਹਨ ਜਿੱਥੇ ਸਾਈਂ ਦੇ ਮਿਲਣ ਦੀ ਸ਼ਿਕ ਨਹੀਂ ਆਵਸੀ। ਜਿਹੜਾ ਸਿਰ ਗੁਰੂ ਦੇ ਅੱਗੇ ਨਹੀਂ ਝੁਕਿਆ ਉਹ ਸਿਰ ਕਾਹਦਾ ਹੋਇਆ, ਜੋ ਸਿਰ ਸਾਈਂ ਨਾਨਵੇਂ ਸੋ ਸਿਰ ਦੀਜੇ ਡਾਰ। ਆਖਿਆ ਨਾਨਕ ਜਿਸ ਪਿੰਜਰ ਮੇਂ ਬਿਰਹਾ ਨਹੀਂ ਸੋ ਪਿੰਜਰ ਲੇ ਜਾਰ। ਐਸੇ ਹਿਰਦੇ ਨੂੰ ਜਲਾ ਦੇ, ਐਸੇ ਸਰੀਰ ਨੂੰ ਸੜ ਕੇ ਸੁਆਹ ਕਰ ਦੇ ਜਿਸ ਸਰੀਰ ਵਿੱਚ ਵਾਹਿਗੁਰੂ ਦੇ ਮਿਲਣ ਦੀ ਸਿੱਖ ਨਹੀਂ ਆਵਸੀ। ਕਿਉਂਕਿ ਇਹ ਸੁਲਤਾਨ ਭਗਤੀ ਹੈ, ਬੈਰਾਗ ਮਾਲਕ ਦੇ ਯਾਦ ਵਿੱਚ ਜੁੜ ਕੇ ਭਜਨ ਵਿੱਚ ਜੁੜਨਾ, ਸਿਮਰਨ ਕਰਨਾ, ਇਹ ਸੁਲਤਾਨ ਭਗਤੀ।

ਜੇ ਕੋਈ ਮਰਨਾ ਚਾਹੁੰਦਾ ਪਰ ਕਬੀਰ ਜੀ ਕਹਿੰਦੇ ਹਨ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਉਹ ਮੌਤ ਨੂੰ ਆਨੰਦ ਕਿਉਂ ਕਹਿ ਰਹੇ ਹਨ ਭਾਈ ਜਿਨ੍ਹਾਂ ਨੇ ਬਾਜੀ ਜਿੱਤੀ ਜੋ ਪੁੱਗ ਗਏ ਜੋ ਕੁਝ ਕਰਨਾ ਸੀ ਸੰਸਾਰ ਤੇ ਆ ਕੇ ਕੀਤਾ ਫਿਰ ਉਹਨਾਂ ਦਾ ਆਉਣਾ ਜਾਣਾ ਸਫਲ ਹੈ ਗੁਰਮੁਖ ਆਏ ਜਾਏ ਨਿਸ਼ੰਗ ਇਸ ਲਈ ਜੇ ਸੌ ਵਰਿਆਂ ਜੀਵਣਾ ਆਖਿਆ ਜੇ ਸੈਂਕੜੇ ਵਰੇ ਵੀ ਕੋਈ ਜੀ ਲਵੇ ਅੰਤ ਨੂੰ ਤਾਂ ਭਾਈ ਇਹ ਪੰਜ ਭੂਤਕ ਸਰੀਰ

ਹਨੇਰਾ ਸੀ, ਦੂਜਾ ਉਸਨੂੰ ਘੱਟ ਦਿਸਦਾ ਸੀ ਲੋਹਾਰ ਨੂੰ। ਚੰਗਾ ਮੁੱਢ ਵੇਖਣ ਵਾਸਤੇ ਉਸ ਲੋਹਾਰ ਨੇ ਕੁਹਾੜੇ ਦਾ ਪਿਛਲਾ ਪਾਸਾ ਵਗਾ ਮਾਰਿਆ ਬਾਬਾ ਫਰੀਦ ਜੀ ਨੂੰ। ਉਸ ਕੁਹਾੜੇ ਦੇ ਵਜਨ ਨਾਲ ਫਰੀਦ ਨੇ ਨੇਤਰ ਖੁੱਲੇ ਤੇ ਲੋਹਾਰ ਨੂੰ ਖੜੋਤਿਆਂ ਵੇਖ ਕੇ ਆਪਦੇ ਨੇਤਰਾਂ ਤੋਂ ਜਲ ਆ ਗਿਆ ਤੇ ਇਹ ਸ਼ਲੋਕ ਉਚਾਰਨ

ਗੁਰਮੁਖ ਸਾਹਿਬ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਮੁਖਾਰ ਬਿੰਦ ਚੋਂ ਉਚਰੀ ਹੋਈ ਹਰੀ ਅਕਾਲ ਪੁਰਖ ਮਹਾਰਾਜ ਜੀ ਦੀ ਉਪਾਸ਼ਨਾ ਰੂਪ ਬਾਣੀ ਸਿਫਤ ਸਲਾਹ ਕਰਦਿਆਂ ਸੰਸਾਰ ਨੂੰ ਆਸਤਕਵਾਦ ਦਾ ਰੂਪ ਦਿੰਦੇ ਨੇ ਤੇ ਦੱਸ ਰਹੇ ਨੇ ਵੀ ਜਿਹੜੇ ਨਾਸਤਿਕਵਾਦੀ ਇਨਸਾਨ ਨੇ, ਮਨੁੱਖ ਨੇ, ਨਰ ਨੇ, ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਜਿਹੜੇ ਰੱਬ ਦਾ ਨਾਮ ਨਹੀਂ ਧਿਆਉਂਦੇ, ਉਹਨਾਂ ਵਾਸਤੇ ਇੱਕ ਸਬਜੈਕਟ ਤਿਆਰ ਕੀਤਾ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਤੇ ਇਸ ਆਪਣੇ ਪਾਵਨ ਕਲਾਮ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦੇ ਰਾਜ਼ ਨੂੰ ਉਗੇੜਿਆ। ਐਂਡ ਦੀ ਪੰਕਤੀ ਜਿਹੜੀ ਹੈ ਨਾ, ਉਸ ਦੇ ਵਿੱਚ ਲਿਖਿਆ ਵੀ ਜਿਨ੍ਹਾਂ ਤੋਹੇ ਧਿਆਇਓ, ਜਿਹੜਾ ਨਾਸਤਿਕਵਾਦੀ ਰੱਬ ਨੂੰ ਨਹੀਂ ਨਾ ਜਪਦਾ, ਉਹ ਇਸ ਪੰਕਤੀ ਨੂੰ ਪੜ੍ਹ ਕੇ, ਸਬਜੈਕਟ ਦਾ ਐਂਡ ਮੋਰਲ ਜਿਹੜਾ ਹੁੰਦਾ ਉਸ ਨੂੰ ਪੜ੍ਹ ਕੇ ਫਿਰ ਉਸ ਦੇ ਦਿਮਾਗ ਦੀਆਂ ਕੁੰਡੀਆਂ ਖੁੱਲਦੀਆਂ ਨੇ ਵੀ ਜਿਨ੍ਹਾਂ ਤੋਹੇ ਧਿਆਇਓ ਤਿੰਨਾ ਪੂਰਨ ਪ੍ਰਤਾਪ ਪਾਇਓ, ਫਿਰ ਸਰਬ ਧਨ ਧਾਮ ਫਲ ਫੂਲ ਸਿਉਂ ਫਲਤ ਹੈ ਉਸ ਦਾ ਘਰ ਧਾਮ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਰੱਬ ਨੂੰ ਜਪਿਆ, ਰੱਬ ਦੇ ਚਿੰਤਨ ਦੇ ਅੰਦਰ ਜਿਸ ਨੇ ਆਪਣਾ ਮਨ ਜੋੜਿਆ ਨਾ, ਉਸ ਦੇ ਗ੍ਰਹਿ ਦੇ ਅੰਦਰ ਸਰਬ ਖੁਸ਼ੀਆਂ ਆ ਜਾਂਦੀਆਂ ਨੇ, ਸਾਰੇ ਦੇ ਸਾਰੇ ਪਦਾਰਥ ਮੌਜੂਦ ਹੋ ਜਾਂਦੇ ਨੇ। ਸਰਬ ਧਨ ਧਾਮ ਫਲ, ਚੰਗੇ ਤੋਂ ਚੰਗਾ ਫਲ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਉਸ ਦੇ ਗ੍ਰਹਿ ਵਿੱਚ ਬਖਸ਼ਦਾ। ਧਰਤੀ ਉਪਜਾਊ ਹੋਵੇ ਨਾ ਤੇ ਕੋਈ ਵੀ ਫਲ ਲਾ ਦੇਵੋ, ਉਹ ਫਲ ਜਿਹੜਾ ਹੈ ਫਲਦਾ, ਫਲ ਜਿਹੜੇ ਹਨ ਮਿਲਦੇ ਹਨ ਮਿੱਠੇ ਮੇਵੇ ਬਣ ਕੇ, ਫੁੱਲਾਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ, ਪਹਿਲਾਂ ਛੋਟੇ ਛੋਟੇ ਫੁੱਲ ਬਣਦੇ ਨੇ, ਫੁੱਲ ਜਿਹੜੇ ਹਨ ਧਰਤੀ ਦੇ ਗਿਰਦੇ ਨੇ, ਫੁੱਲਾਂ ਤੋਂ ਬਾਅਦ ਫਿਰ ਫਲ ਬਣ ਜਾਂਦਾ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਜਿਸ ਨੇ ਰੱਬ ਨੂੰ ਜਪਿਆ, ਜਿਹੜਾ ਆਸਤਕਵਾਦ ਅੰਦਰ ਉਤਰ ਗਿਆ, ਜਿਹੜਾ ਸਮੁੰਦਰ ਦੇ ਅੰਦਰ ਉਤਰ ਗਿਆ, ਗੋਤੇ ਲਾਉਣ ਦਾ ਆਨੰਦ ਉਸੇ ਨੂੰ ਆਉਣਾ। ਤੇ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਨਾਸਤਿਕਵਾਦ ਇਨਸਾਨ, ਆ ਤੈਨੂੰ ਜਪਾਂ, ਆ ਤੈਨੂੰ ਦੱਸਾਂ ਬਈ ਰੱਬ ਨੂੰ ਜਪਣ ਵਾਲੇ ਕਿਹੜੇ ਕਿਹੜੇ ਹਨ, ਰੱਬ ਦੀ ਮੌਜੂਦਗੀ ਦੇ ਅੰਦਰ ਹਾਜ਼ਰ ਰਹਿਣ ਵਾਲੇ ਕਿਹੜੇ ਕਿਹੜੇ ਹਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਸਤੋਤਰ ਤਿਆਰ ਕੀਤਾ ਤੇ ਲਿਖਿਆ, ਬੰਗ ਕੇ ਬੰਗਾਲੀ, ਬੰਗਲਾ ਚ ਰਹਿਣ ਵਾਲੇ ਬੰਗਾਲੀ ਲੋਕ, ਫਿਰੰਗ ਫਰੰਗੀ ਲੋਕ, ਫਰਾਂਸੀ ਬੰਗਾਲੀ ਤਿੱਬਤ ਦੇ ਲੋਕ, ਰੋਹੇਲੇ ਖੰਡ ਵਿਚ ਵਸਣ ਵਾਲੇ ਲੋਕ, ਗੋਰਖਾਲੈਂਡ ਵਿਚ ਵਸਣ ਵਾਲੇ ਲੋਕ, ਚੀਨ ਵਿਚ ਵਸਣ ਵਾਲੇ ਲੋਕ, ਚੀਨ ਵਿਚ ਵਸਣ ਵਾਲੇ ਲੋਕ, ਸਰਬ ਧਰਤੀ ਦੇ ਉੱਪਰ ਰਹਿਣ ਵਾਲੀ ਮਨੁੱਖਤਾ ਜਿਹੜੀ ਹੈ ਨਾ, ਉਹ ਰੱਬ ਨੂੰ ਧਿਆ ਰਹੀ ਹੈ, ਜਪ ਰਹੀ ਹੈ। ਬੰਗ ਕੇ ਬੰਗਾਲੀ, ਫਿਰੰਗ ਕੇ ਫਰੰਗਾਂ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ, ਇਹ ਦੇਸ਼ ਤੇਰੀ ਆਗਿਆ ਅੰਦਰ ਚੱਲ ਰਹੇ ਨੇ, ਤੇਰੇ ਅੱਗੇ ਸਿਜਦਾ ਕਰ ਰਹੇ ਨੇ, ਤੇਰੇ ਅੱਗੇ ਡੰਡਾਉਤ ਕਰ ਰਹੇ ਨੇ, ਤੇਰੇ ਅੱਗੇ ਵੰਦਨਾ ਪੇ ਕਰਦੇ ਨੇ, ਨਮਸਕਾਰ ਕਰਦੇ ਨੇ, ਦਿਨ ਚੜ੍ਹਦਾ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ ਨੇ, ਸ਼ਾਮ ਪੈਂਦੀ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ। ਫਿਰ ਰੋਹੇਲਾ ਖੰਡ ਰੋਹ ਕੇ ਰੋਹੇਲੇ, ਮਾਘ ਦੇਸ਼ ਕੇ ਮਘੇਲੇ, ਵੀਰ ਵੱਡੇ ਵੱਡੇ ਆਪਣੇ ਆਪ ਨੂੰ ਬਲੀ ਪੁਰਸ਼ ਕਹਾਉਣ ਵਾਲੇ, ਰੋਹੇਲਾ ਖੰਡ ਤਿੱਬਤ ਦੇ ਇਲਾਕੇ ਤੋਂ ਉਰਾਂ, ਇਹ ਜਿਹੜੀਆਂ ਹੇਮਕੁੰਡ ਸਾਹਿਬ ਜੀ ਦਾ ਅਸਥਾਨ ਹੈ, ਇਲਾਕਾ ਹੈ, ਇਸ ਦੇ ਨਾਲ ਦਾ ਰੋਹੇਲਾ ਖੰਡ ਹੈ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰੋਹੇਲੇ ਖੰਡ ਵਿਚ ਪਹੁੰਚੇ ਸਨ, ਸਤਨਾਮ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਸੀ, ਰੋਹੇਲੇ ਖੰਡ ਵਾਲੇ ਤੈਨੂੰ ਜਪਣ ਵਾਲੇ ਹਨ, ਤੇ ਮਾਘ ਦੇਸ਼ ਇਹ ਸਾਰੇ ਦੇ ਸਾਰੇ ਇਲਾਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਉਸ ਸਮੇਂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਬੜੇ ਬੜੇ ਵੀਰ ਜਿਹੜੇ ਹਨ, ਬਹਾਦੁਰ ਜਿਹੜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਵੰਗ ਸੀ ਗੁੰਦੇਲੇ ਪਾਪ ਪੁੰਜ ਕੋ ਮਲਤ ਹੈ, ਮਹਾਰਾਜ ਹੇ ਅਕਾਲ ਪੁਰਖ ਬੰਦਗੀ ਕਰਕੇ ਨਾਮ ਜਪ ਕੇ ਪਾਪਾਂ ਨੂੰ ਦਲਮਲ ਦਿੰਦੇ ਨੇ, ਖਤਮ ਕਰ ਦਿੰਦੇ ਨੇ ਪਾਪਾਂ ਦੀ ਪੁੰਜ ਜਿਹੜੀ ਨਿਕਲੀ ਹੁੰਦੀ ਨਾ, ਜਿਹੜੀ ਚੋਟੀ ਬਣ ਜਾਂਦੀ ਹੈ ਨਾਮ ਜਪਣ ਦੇ ਨਾਲ। ਬੜੇ ਬੜੇ ਵੀਰ ਬਰੀ ਬਹਾਦਰ ਜਿਹੜੇ ਨੇ, ਤੇਰੇ ਨਾਮ ਨੂੰ ਜਪ ਕੇ ਪਾਪਾਂ ਨੂੰ ਦਲ ਮਲ ਦਿੰਦੇ ਨੇ। ਫਿਰ ਗੋਖਾ ਗੁਣ ਗਾਵੈ ਗੋਰਖਾ, ਗੋਰਖਾਲੈਂਡ ਵਿਚ ਰਹਿਣ ਵਾਲੇ ਇਨਸਾਨ ਗੋਖਾ ਗੁਣ ਗਾਵੈ, ਚੀਨ ਮਚੀਨ ਕੇ ਸੀਸ ਨਿਆਵ,
ਚੀਨ ਮਚੀਨ ਦੇ ਲੋਕ ਸੀਸ ਨਵਾਉਂਦੇ ਨੇ, ਤਿੱਬਤੀ ਧਿਆਵਾ ਤਿੱਬਤ ਦੇ ਇਲਾਕੇ ਚ ਰਹਿਣ ਵਾਲੇ ਲੋਕ ਵੀ ਤੇਰੇ ਨਾਮ ਨੂੰ ਜਪਦੇ ਨੇ, ਪਰ ਜਿਹਨੇ ਤੇਰੇ ਨਾਮ ਨੂੰ ਜਪਿਆ, ਜਿਨ ਜਿਨ ਤੇਰੇ ਨਾਮ ਨੂੰ ਧਿਆਇਆ, ਭਾਵੇਂ ਉਹ ਪੂਰਬੀ ਨਾ ਪਾਰ ਪਾਵੈ, ਹਿੰਗਲਾ ਹਿਮਾਲਾ ਧਿਆਵੈ, ਗੋਰ ਗਰਦੇ ਜੀ ਗੁਣ ਗਾਵੈ ਤੇਰੇ ਨਾਮ ਹੈ, ਜੋਗੀ ਜੋਗ ਸਾਧ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜਿੰਨੇ ਸ਼ਬਦ ਨੇ ਇਹਨਾਂ ਵਿੱਚ ਸਰਬ ਮਨੁੱਖਤਾ ਦਾ ਨਾਮ ਲਿਖ ਕੇ, ਕੱਲੇ ਕੱਲੇ ਇਲਾਕੇ ਦਾ ਨਾਮ ਲਿਖ ਕੇ, ਕੱਲੀ ਕੱਲੀ ਜਾਤੀ ਵਰਣ ਦਾ ਨਾਮ ਲਿਖ ਕੇ ਮਹਾਰਾਜ ਨੇ ਇੱਕੋ ਗੱਲ ਕਹਿ ਦਿੱਤੀ, ਬਈ ਉਹ ਤੇਰੇ ਨਾਮ ਨੂੰ ਜਪ ਰਹੇ ਨੇ। ਇਹ ਅਕਾਲ ਪੁਰਖ ਕਰਤੇ ਤੇਰੇ ਨਾਮ ਨੂੰ ਜਪ ਰਹੇ ਨੇ, ਮੈਂ ਸਾਰਾ ਸੰਸਾਰ ਆਸਤਕਵਾਦੀ ਵੇਖਿਆ, ਤੇਰੇ ਨਾਮ ਜੁੜੇ ਹੋਏ ਨੇ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਵਿੱਤਰ ਫੁਰਮਾਨ ਦਿੱਤਾ ਗੁਰਸਿੱਖ ਨੂੰ, ਬਈ ਇਹ ਸੰਸਾਰ ਵਿੱਚ ਆਉਣ ਵਾਲੇ ਜੀਵ ਜੇ ਇਹ ਲੋਕ ਤੇਰਾ ਰੱਬ ਦਾ ਨਾਮ ਜਪਦੇ ਪਏ ਨੇ ਤੇ ਉਹਨਾਂ ਦੀ ਪਾਰ ਉਤਾਰਾ ਹੋ ਜਾਣਾ ਹੈ। ਆਪਣੀ ਭਾਸ਼ਾ ਵਿੱਚ ਉਹ ਨਾਮ ਜਪ ਰਹੇ ਨੇ, ਕਾਲੇ ਲੋਕ ਆਪਣੀ ਭਾਸ਼ਾ ਵਿੱਚ ਨਾਮ ਜਪਦੇ ਨੇ, ਗੋਰੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਮਧਰੇ ਚੀਨੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਜੋ ਅਕੀਦਤ ਕੀਤਾ ਗਿਆ ਉਸ ਮੁਤਾਬਕ ਨਾਮ ਜਪਦੇ ਨੇ, ਤੇ ਜਿਹੜਾ ਨਾਮ ਤੈਨੂੰ ਮਿਲਿਆ ਨਾ ਵਾਹਿਗੁਰੂ, ਉਸ ਨਾਮ ਨੂੰ ਤੂੰ ਜਪ। ਇਹ ਨਾ ਵੇਖ ਵੀ ਚੌਂ ਵਰਨਾ ਦੇ ਲੋਕ ਕੋਈ ਮਹਾਤਮਾ ਬੁੱਧ ਦੀ ਪੂਜਾ ਕਰ ਰਿਹਾ ਹੈ, ਕੋਈ ਮਹਾਤਮਾ ਦੇਵ ਦੀ ਪੂਜਾ ਕਰ ਰਿਹਾ ਹੈ, ਕੋਈ ਸ਼ੰਕਰ ਦੀ ਪੂਜਾ ਕਰ ਰਿਹਾ, ਸ਼ੰਕਰ ਵਰਨ ਹੋਇਆ ਪਿਆ, ਕੋਈ ਚੰਦਰਮਾ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਧਰਤੀ ਆਕਾਸ਼ ਪੌਣ ਪਾਣੀ ਸਭ ਦੀ ਪੂਜਾ ਵਿੱਚ ਲੱਗਾ ਹੋਇਆ। ਇਹ ਉਹਨਾਂ ਦੇ ਅਕੀਦੇ ਮੁਤਾਬਕ ਹੀ ਨਾਮ ਜਪ ਰਹੇ ਨੇ, ਪਰ ਤੇਰਾ ਅਕੀਦਾ ਹੈ ਕੇਵਲ ਵਾਹਿਗੁਰੂ, ਇੱਕ ਅਕਾਲ ਦੀ ਪੂਜਾ, ਤੂੰ ਇੱਕ ਅਕਾਲ ਦੀ ਪੂਜਾ ਚ ਜੁੜ ਜਾ, ਇੱਕ ਅਕਾਲ ਪੁਰਖ ਦੇ ਦਰਸ਼ਨ ਕਰ, ਰੱਬ ਦੇ ਨਾਲ ਬਾਤ ਕਰ, ਰੱਬ ਦੀ ਮਿੱਠ ਬੋਲੜੀ ਭਾਸ਼ਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਨਾ, ਜਦੋਂ ਤੇਰਾ ਸਰੂਪ ਮਿੱਠ ਬੋਲੜਾ ਹੋ ਜਾਏਗਾ, ਤੇਰੇ ਸਰੂਪ ਦੇ ਬਾਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਝਲਕੇਗਾ, ਤੇਰੇ ਸਰੀਰ ਦੇ ਵਿੱਚ ਵਾਹਿਗੁਰੂ ਵਸ ਗਿਆ, ਬਾਹਰ ਤੇਰੇ ਸਰੀਰ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਝਲਕਾਂ ਪੈਣਗੀਆਂ। ਇਸ ਕਰਕੇ ਉਸ ਰੱਬ ਦੇ ਦਿੱਤੇ ਹੋਏ ਨਾਮ ਨੂੰ ਵਾਹਿਗੁਰੂ ਨੂੰ ਜਪ, ਤੇਰਾ

ਨੀਂਦ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹਰ ਰੋਜ਼ ਸਾਡੀ ਜ਼ਿੰਦਗੀ ਦੇ ਵਿੱਚ ਜਿਤਨੇ ਸਾਨੂੰ ਐਕਸਪੀਰੀਐਂਸਿਸ ਹੁੰਦੇ ਹਨ ਉਹ ਤਕਰੀਬਨ ਹਰੇਕ ਮਨੁੱਖ ਦੇ ਮੋਰ ਓਰ ਲੈਸ ਸਮਾਨ ਹੀ ਹਨ। ਅਸੀਂ ਖਾਂਦੇ ਹਾਂ, ਅਸੀਂ ਪੀਂਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਆਪਣੇ ਕਾਰੋਬਾਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਕਾਰੋਬਾਰ ਦੀ ਦੁਨੀਆ ਦੇ ਵਿੱਚ, ਗਿਣਤੀ ਮਿਣਤੀ ਦੀ ਦੁਨੀਆ ਦੇ ਵਿੱਚ, ਲੈਣ ਦੇਣ ਦੀ ਦੁਨੀਆ ਦੇ ਵਿੱਚ ਅਸੀਂ ਸਾਰੇ ਜ਼ਿੰਦਗੀ ਦੇ ਉਤਰਾਓ ਅਤੇ ਚੜਾਓ ਐਕਸਪੀਰੀਅੰਸ ਕਰਦੇ ਹਾਂ। ਆਪਣੀਆਂ ਜ਼ਿੰਦਗੀ ਦੀਆਂ ਤਮਾਮ ਗਰਜ਼ਾਂ ਦੇ ਕਾਰਨ, ਲੋੜਾਂ ਦੇ ਕਾਰਨ ਇੱਕ ਦੂਸਰੇ ਤੋਂ ਐਕਸਪੈਕਟੇਸ਼ਨਸ ਹੁੰਦੀਆਂ ਹਨ, ਉਹਨਾਂ ਦੀ ਬਿਨਾ ਉੱਤੇ ਕਦੇ ਸਾਨੂੰ ਜੋ ਹੈ ਖੁਸ਼ੀ ਨਸੀਬ ਹੁੰਦੀ ਹੈ, ਕਦੇ ਗਮੀ ਮਿਲਦੀ ਹੈ, ਕਦੇ ਸਾਨੂੰ ਖਿੜਾਓ ਮਿਲਦਾ ਹੈ, ਕਦੇ ਸਾਨੂੰ ਡਿਸਅਪੋਇੰਟਮੈਂਟ ਜੋ ਉਹ ਮਿਲਦੀਆਂ। ਸੋ ਅਜਿਹੇ ਐਕਸਪੀਰੀਅੰਸ ਤੇ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜੋ ਹੈ ਐਕਸਪੀਰੀਅੰਸ ਕਰਦੇ ਹਨ। ਦੇ ਆਰ ਮੋਰ ਲੈਸ ਈਕੁਅਲ ਐਂਡ

ਜੋ ਮਨੁੱਖੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਇੱਕ ਖਾਸ ਅਨੁਭਵ ਦਾ ਆਤਮਕ ਅਵਸਥਾ ਦੇ ਕਿਸੇ ਖਾਸ ਇੱਕ ਐਸੇ ਐਕਸਪੀਰੀਅੰਸ ਦਾ ਜੋ ਐਕਸਪ੍ਰੈਸ਼ਨ ਜੋ ਸਾਡੇ ਸਾਹਮਣੇ ਪੇਸ਼ ਕੀਤਾ ਹੈ ਇਸ ਸ਼ਬਦ ਦੇ ਵਿੱਚ ਉਹ ਬਹੁਤ ਹੀ ਰੇਅਰ ਹੈ, ਉਹ ਬਹੁਤ ਹੀ ਕਮ ਹੈ ਅਤੇ ਵਿਰਲਿਆਂ ਨੂੰ ਅਜਿਹਾ ਥ੍ਰਿਲਿੰਗ, ਅਜਿਹਾ ਜੁਆਇਫੁਲ, ਅਜਿਹਾ ਅਨੁਭਵ ਜੋ ਹੈ ਉਹ ਹਾਸਲ ਹੁੰਦਾ ਹੈ। ਇਸ ਸ਼ਬਦ ਦੇ ਵਿੱਚ ਕਬੀਰ ਜੀ ਇੱਕ ਦ੍ਰਿਸ਼ਟਾਂਤ ਸਾਡੇ ਸਾਹਮਣੇ ਰੱਖਦੇ ਹਨ। ਪਹਿਲਾਂ ਮੈਂ ਉਹ ਦ੍ਰਿਸ਼ਟਾਂਤ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਉਸ ਗੱਲ ਨੂੰ ਮੈਂ ਜੋ ਅਲੈਬੋਰੇਟ ਕਰਨਾ ਚਾਹੁੰਦਾ ਹਾਂ ਉਹ ਮੈਂ ਕਰ ਸਕਾਂ। ਸ਼ਬਦ ਆਪ ਫਿਰ ਪਿਆਰ ਨਾਲ ਸੁਣੋ। ਕਹਿੰਦੇ ਹਨ ਪੰਥ ਨਿਹਾਰੇ ਕਾਮਨੀ, ਕਾਮਨੀ ਕਹਿੰਦੇ ਹਨ ਇੱਕ ਇਸਤਰੀ ਨੂੰ। ਪੰਥ ਨਿਹਾਰੇ ਕਾਮਨੀ ਲੋਚਨ ਭਰੀ, ਲੈ ਉਸਾਸਾ ਉਰਨਾ ਭਿੱਜੇ ਪੱਗ ਨਾ ਖਿੱਸੇ, ਹਰ ਦਰਸ਼ਨ ਕੀ ਆਸਾ। ਇਹ ਇੱਕ ਮੈਟਾਫਰ ਹੈ, ਇਹ ਇੱਕ ਦ੍ਰਿਸ਼ਟਾਂਤ ਹੈ, ਇਹ ਇੱਕ ਉਹਨਾਂ ਨੇ ਮਿਸਾਲ ਦਿੱਤੀ ਹੈ ਸਾਡੇ ਸਾਹਮਣੇ। ਜਿਸ ਤਰ੍ਹਾਂ ਕਹਿੰਦੇ ਹਨ ਇੱਕ ਪਤਨੀ ਜਿਸ ਦਾ ਪਤੀ ਪ੍ਰਦੇਸ਼ ਦੇ ਵਿੱਚ ਚਲੇ ਗਿਆ ਹੋਵੇ ਬਹੁਤ ਲੰਬੇ ਸਮੇਂ ਦੇ ਵਾਸਤੇ, ਅਤੇ ਉਸ ਦੀ ਜਦੋਂ ਉਹ ਜੁਦਾਈਗੀ ਮਹਿਸੂਸ ਕਰਦੀ ਹੈ, ਉਸ ਜੁਦਾਈਗੀ ਦੇ ਵਿੱਚ ਉਹ ਕੀ ਕਰਦੀ ਹੈ, ਪੰਥ ਨਿਹਾਰੇ ਉਸ ਦਾ ਰਸਤਾ ਦੇਖਦੀ ਹੈ, ਉਸ ਦੀ ਰਾਹ ਤੱਕਦੀ ਹੈ, ਉਸ ਦਾ ਇੰਤਜ਼ਾਰ ਕਰਦੀ ਹੈ। ਪੰਥ ਨਿਹਾਰੇ, ਨਿਹਾਰੇ ਦਾ ਮਤਲਬ ਦੇਖਦੀ ਹੈ, ਪੰਥ ਨਿਹਾਰੇ ਕਾਮਨੀ ਉਹ ਔਰਤ, ਲੋਚਨ ਭਰੀ ਕਈ ਦਫਾ ਉਸ ਵਿਛੋੜੇ ਦੀ ਜੋ ਦਰਦ ਹੈ ਉਸ ਕਰਕੇ ਉਸ ਦੇ ਲੋਚਨ ਭਰੀ, ਉਸ ਦੀਆਂ ਅੱਖਾਂ ਜੋ ਹਨ ਲੋਚਨ ਹਨ ਉਹ ਵੀ ਪਾਣੀ ਦੇ ਨਾਲ ਭਰ ਜਾਂਦੀਆਂ, ਅੰਸੂਆਂ ਦੇ ਨਾਲ ਭਰ ਜਾਂਦੀਆਂ। ਲੇ ਉਸਾਸਾ ਅਤੇ ਆਪਣੇ ਅੰਦਰ ਹੀ ਅੰਦਰ ਉਸ ਜੋ ਖਲਾਅ ਹੈ ਜ਼ਿੰਦਗੀ ਚ, ਜੋ ਕਮੀ ਹੈ ਉਸ ਦੇ ਕਾਰਨ ਲੇ ਉਸਾਸਾ ਉਹ ਹੌਕੇ ਵੀ ਲੈਂਦੀ ਹੈ। ਅੱਗੇ ਚੱਲਦੇ ਹਨ, ਉਰਨਾ ਭਿੱਜੇ ਉਸ ਦੇ ਹਿਰਦੇ ਨੂੰ ਉਸ ਦੇ ਦਿਲ ਨੂੰ ਟਿਕਾਓ ਨਹੀਂ ਆਉਂਦਾ। ਪਤਾ ਨਹੀਂ ਕਿਹੜੇ ਯੁੱਗ ਦੀਆਂ ਇਹ ਗੱਲਾਂ ਭਗਤ ਕਬੀਰ ਜੀ ਨੇ ਸਾਡੇ ਸਾਹਮਣੇ ਪੇਸ਼ ਕੀਤੀਆਂ ਹਨ। ਇਹ ਇੱਕ ਦ੍ਰਿਸ਼ਟਾਂਤ ਹੈ। ਅੱਜ ਦੀ ਜ਼ਿੰਦਗੀ ਚ ਪਤਨੀਆਂ ਐਸਾ ਮਹਿਸੂਸ ਕਰਦੀਆਂ ਹਨ ਜਾਂ ਨਹੀਂ ਇਹ ਮੈਨੂੰ ਨਹੀਂ ਪਤਾ, ਲੇਕਿਨ ਭਗਤ ਕਬੀਰ ਜੀ ਨੇ ਇਹ ਦ੍ਰਿਸ਼ਟਾਂਤ, ਇਹ ਪ੍ਰਮਾਣ ਸਾਡੇ ਸਾਹਮਣੇ ਕਿਸੇ ਯੁੱਗ ਦਾ ਬਖਸ਼ਿਆ ਹੈ। ਕਹਿੰਦੇ ਹਨ ਉਰ ਨਾ ਭਿੱਜੇ ਉਸ ਦਾ ਹਿਰਦਾ ਜੋ ਹੈ ਉਹ ਖਲੋਂਦਾ ਨਹੀਂ ਹੈ। ਉਰ ਕਹਿੰਦੇ ਹਨ ਹਿਰਦੇ ਨੂੰ, ਦਿਲ ਨੂੰ, ਦਿਲ ਨੂੰ ਉਸਦੇ ਨੂੰ ਟਿਕਾਓ ਨਹੀਂ ਆਉਂਦਾ, ਤਸੱਲੀ ਨਹੀਂ ਆਉਂਦੀ, ਬੇਚੈਨੀ ਹੈ, ਇੱਕ ਉਥਲ ਪੁਥਲ ਹੈ। ਉਰ ਨਾ ਭਿੱਜੇ ਪੱਗ ਨਾ ਖਿੱਸੇ ਅਤੇ ਉਸ ਦੇ ਪੈਰ ਅਗਾਂ ਚੱਲਦੇ ਨਹੀਂ ਹਨ, ਭਾਵ ਕੋਈ ਸੱਤਿਆ ਨਹੀਂ ਅੰਦਰ ਕੁਛ ਕਰਨ ਦੀ। ਉਰ ਨਾ ਭਿੱਜੇ, ਕਾਸ਼ ਅੱਜ ਦੀ ਦੁਨੀਆਂ ਚ ਅਜਿਹਾ ਹੀ ਪ੍ਰੇਮ ਹੋਵੇ। ਲੇਕਿਨ ਭਗਤ ਜੀ ਨੇ ਕਿਸੇ ਖਾਸ ਹੀ ਵਕਤ ਦੇ ਵਿੱਚ ਜਦੋਂ ਅਜਿਹੇ ਰਿਲੇਸ਼ਨ ਹੁੰਦੇ ਸਨ ਉਦੋਂ ਦੀ ਇਹ ਮਿਸਾਲ ਦਿੱਤੀ ਹੈ। ਉਰ ਨਾ ਭਿੱਜੇ ਪੱਗ ਨਾ ਖਿੱਸੇ, ਪੈਰ ਅਗਾਂ ਚੱਲਦੇ ਨਹੀਂ ਹਨ, ਅਤੇ ਕੀ ਹੈ ਹਰ ਦਰਸ਼ਨ ਕੀ ਆਸਾ। ਇੱਥੇ ਜਾ ਕੇ ਉਹਨਾਂ ਨੇ ਗੱਲ ਕਹੀ ਹੈ ਹਰ ਦਰਸ਼ਨ ਕੀ ਆਸਾ। ਜਿਹੜਾ ਭਗਤ ਹੁੰਦਾ ਹੈ, ਜਿਹੜਾ ਦਾਸ ਹੁੰਦਾ ਹੈ, ਜਿਹੜਾ ਗੁਰੂ ਕਾ ਸੇਵਕ ਹੁੰਦਾ ਹੈ, ਉਸ ਦੀ ਅੰਦਰਲੀ ਜੋ ਅਵਸਥਾ ਇਹ ਹੁੰਦੀ ਹੈ। ਜਿਸ ਤਰ੍ਹਾਂ ਉਸ ਕਾਮਨੀ ਦਾ ਜੋ ਪਤੀ ਪ੍ਰਦੇਸ਼ ਦੇ ਵਿੱਚ ਗਿਆ ਉਸ ਦੇ ਰਾਹ ਤੱਕਦੀ ਹੈ, ਅੱਖੀਆਂ ਦੇ ਵਿੱਚ ਹੰਝੂ ਆਉਂਦੇ ਹਨ, ਅੰਦਰ ਹੌਕੇ ਲੈਂਦੀ ਹੈ, ਦਿਲ ਕਿਤੇ ਖਲੋਂਦਾ ਨਹੀਂ ਹੈ, ਕਦਮ ਅਗਾਂਹ ਚੱਲਦੇ ਨਹੀਂ ਹਨ, ਜਿਸ ਤਰ੍ਹਾਂ ਦੀ ਕਹਿੰਦੇ ਉਸ ਔਰਤ ਦੀ ਜੋ ਮਾਨਸਿਕ ਅਵਸਥਾ ਹੁੰਦੀ ਹੈ, ਜੋ ਗੁਰੂ ਦਾ ਦਾਸ ਹੈ, ਜੋ ਗੁਰੂ ਦਾ ਭਗਤ ਹੈ, ਜੋ ਭਗਤੀ ਅਤੇ ਬੰਦਗੀ ਦੇ ਮਾਰਗ ਉੱਤੇ ਚੱਲਦਾ ਹੈ। ਕਹਿੰਦੇ ਹਨ ਉਸ ਦੇ ਅੰਦਰ ਅਜਿਹਾ ਬਿਰਹ ਜੋ ਹੈ ਉਹ ਪੈਦਾ ਹੋ ਜਾਂਦਾ ਹੈ, ਉਸ ਦੇ ਅੰਦਰਲੀ ਜੋ ਦਸ਼ਾ ਅਜਿਹੀ ਵੈਰਾਗਮਈ ਹੋ ਜਾਂਦੀ ਹੈ, ਉਸ ਦਾ ਅੰਦਰ ਜੋ ਹੈ ਅਜਿਹੀ ਇੱਕ ਲੌਂਗਿੰਗ ਦੇ ਨਾਲ ਭਰ ਜਾਂਦਾ ਹੈ। ਉਰ ਨਾ ਭਿੱਜੇ ਪੱਗ ਨਾ ਖਿੱਸੇ, ਹਰ ਦਰਸ਼ਨ ਕੀ ਆਸਾ। ਸੋ ਮੈਂ ਪਹਿਲਾਂ ਹੀ ਅਰਜ਼ ਕੀਤੀ ਸੀ ਕਿ ਅੱਜ ਦੇ ਇਸ ਕੀਰਤਨ ਦੇ ਵਿੱਚ ਮੈਂ ਆਪ ਜੀ ਦੇ ਸਾਹਮਣੇ ਇੱਕ ਖਾਸ ਕਿਸਮ ਦੀ ਮਨੁੱਖੀ ਜੀਵਨ ਦੇ ਵਿੱਚ ਜੋ ਅਨੁਭਵ ਕੀਤੀ ਹੋਈ ਅਵਸਥਾ ਦਾ ਜ਼ਿਕਰ ਕਰਨਾ ਹੈ। ਅਸੀਂ ਇਹ ਦੇਖਣਾ ਹੈ ਕਿ ਸਾਡੀ ਜ਼ਿੰਦਗੀ ਵੀ ਕੀ ਅਜਿਹੇ ਅਨੁਭਵ ਦੇ ਨਾਲ ਅਮੀਰ ਹੈ ਜਾਂ ਨਹੀਂ। Do we feel these kinds of experiences in life or not?
ਸਾਡੇ ਜੀਵਨ ਦੇ ਵਿੱਚ ਵੀ ਅਜਿਹੇ ਪ੍ਰੇਮ ਦੇ ਨਾਲ ਭਰੇ ਹੋਏ ਹਿਰਦਿਆਂ ਵਾਲੇ ਅਨੁਭਵ ਵੈਰਾਗਮਈ ਅਨੁਭਵ ਹਨ ਜਾਂ ਨਹੀਂ ਹਨ। ਅਤੇ ਅਗਲੀ ਪੰਕਤੀ ਜੋ ਅਸੀਂ ਅਸਥਾਈ ਦੀ ਗਾਈ ਹੈ ਮੈਂ ਫਿਰ ਤੁਹਾਡੇ ਸਾਹਮਣੇ ਗਾਣੀ ਚਾਹੁੰਦਾ ਹਾਂ। ਕਹਿੰਦੇ ਹਨ ਉਡਹੋ ਨਾ ਕਾਗਾ ਕਾਰੇ, ਆਪ ਸਾਰੇ ਜਾਣਦੇ ਹੋ ਅਸੀਂ ਪੰਜਾਬ ਚੋਂ ਆਏ ਹਾਂ। ਸਾਡੇ ਦੇਸ਼ ਦੇ ਵਿੱਚ ਇਹ ਇੱਕ ਜਦੋਂ ਕਿਸੇ ਖਾਸ ਆਪਣੇ ਮਿਲਣ ਵਾਲੇ ਦੀ ਪੁੱਤਰ ਦੀ ਪਿਤਾ ਦੀ ਮਾਤਾ ਦੀ ਪਤਨੀ ਦੀ ਪਤੀ ਦੀ ਭਰਾ ਦੀ ਭੈਣ ਦੀ ਜਾਂ ਰਿਸ਼ਤੇਦਾਰਾਂ ਦੀ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਸਨੇਹ ਹੋਵੇ ਉਸ ਦੀ ਜਦੋਂ ਇੰਤਜ਼ਾਰ ਹੁੰਦੀ ਸੀ ਤੇ ਸਾਡੇ ਘਰਾਂ ਦੇ ਬਨੇਰਿਆਂ ਉੱਤੇ ਜਦੋਂ ਕਾਂ ਆ ਕੇ ਬੈਠ ਜਾਂਦੇ ਸਨ ਤਾਂ ਅਸੀਂ ਆਖਦੇ ਸੀ ਉਹ ਕਾਵਾਂ ਤੂੰ ਉੱਠ ਉੱਠ ਕੇ ਜਾ।

ਪਿਛਲੇ ਕੀਰਤਨ ਚ ਵੀ ਕਿਹਾ ਹੈ, ਇਸ ਨੂੰ ਸੱਚਮੁੱਚ ਇੱਕ ਸਤਸੰਗ ਸਮਝਦੇ ਹੋਏ ਇਹਨਾਂ ਸ਼ਬਦਾਂ ਦੇ ਨਾਲ ਆਪਣੀ ਆਤਮਕ ਅਵਸਥਾ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰੀਏ। ਇਹਨਾਂ ਸ਼ਬਦਾਂ ਤੋਂ ਅਸੀਂ ਆਪਣੀ ਤਸਵੀਰ ਦੇਖ ਸਕਦੇ ਹਾਂ। ਮੈਂ ਆਪ ਜੀ ਦੇ ਸਾਹਮਣੇ ਅੱਜ ਦੇ ਇਸ ਕੀਰਤਨ ਚ ਇੱਕ ਸ਼ੀਸ਼ਾ ਪੇਸ਼ ਕਰਨਾ ਚਾਹ ਰਿਹਾ ਹਾਂ, ਜਿਸ ਸ਼ੀਸ਼ੇ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕੀਏ। ਮੈਂ ਆਪ ਜੀ ਦੇ ਸਾਹਮਣੇ ਸਾਡੇ ਸਤਿਗੁਰੂਆਂ ਦੀ ਜੋ ਅੰਦਰਲੀ ਅਵਸਥਾ ਹੈ, ਉਹਨਾਂ ਦੀ ਸਟੇਟ ਆਫ ਮਾਈਂਡ ਉਹ ਰੱਖ ਰਿਹਾ ਹਾਂ, ਤਾਂ ਕਿ ਸਾਨੂੰ ਕੁਛ ਨਾ ਕੁਛ ਤੇ ਚੋਟ ਲੱਗੇ ਕਿ ਅਸੀਂ ਕਿਹੋ ਜਿਹੇ ਹਾਂ, ਅਤੇ ਜਿਨ੍ਹਾਂ ਦੇ ਅਸੀਂ ਆਪਣੇ ਆਪ ਨੂੰ ਹੋਣ ਦਾ ਦਾਅਵਾ ਦਿੰਦੇ ਹਾਂ ਉਹਨਾਂ ਦੇ ਹਿਰਦੇ ਕਿਹੋ ਜਿਹੇ ਹਨ। ਆਓ ਹੁਣ ਇਸੇ ਹੀ ਸ਼ਬਦ ਤੇ, ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਆਪਣੇ ਅੰਦਰਲੀ ਅਵਸਥਾ ਇਸ ਦ੍ਰਿਸ਼ਟਾਂਤ ਦੇ ਨਾਲ ਪੇਸ਼ ਕੀਤੀ ਹੈ, ਹੁਣ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੁਛ ਇੱਕ ਪ੍ਰਮਾਣ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਹਾਂ, ਅਤੇ ਆਪ ਨੇ ਦੇਖਣਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹਾਰਦਿਕ ਅਵਸਥਾ ਜੋ ਹੈ ਉਹ

ਬ੍ਰੀਫ ਜਿਹਾ ਇਸਦਾ ਅਰਥ ਕਹਿੰਦੇ ਹਨ, ਮੇਰਾ ਮਨ ਇੱਕ ਹੀ ਪ੍ਰਿਆ ਮੰਗੇ, ਉਸ ਮੇਰੇ ਪਿਆਰੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮੰਗਦਾ ਹੈ। ਅੰਦਰ ਇੱਕ ਹੀ ਚੀਜ਼ ਦੀ ਬਸ ਖਾਹਿਸ਼ ਹੈ। ਦੇਖ ਆਇਓ ਸਰਬ ਥਾਨ ਦੇਸ, ਪ੍ਰਿਆ ਰੋਮ ਨਾ ਸੰਸਰ ਲਾਗੇ, ਅਤੇ ਮੇਰੇ ਪਿਆਰੇ ਦੇ ਰੋਮ ਵਰਗਾ ਵਾਲ ਵਰਗਾ ਵੀ ਹੋਰ ਕੋਈ ਨਹੀਂ ਹੈ, ਮੈਂ ਸਾਰੀ ਦੁਨੀਆਂ ਦੇ ਵਿੱਚ ਦੇਖ ਚੁੱਕਾ। ਪ੍ਰਿਆ ਰੋਮ ਨਾ ਸੰਸਰ ਲਾਗੇ, ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ, ਤਿੰਸਿਓ ਦ੍ਰਿਸ਼ਟ ਨਾ ਕਰੇ ਰੁਚਾਂਗੇ। ਕਹਿੰਦੇ ਹਨ ਮੈਂ ਬਹੁਤ ਸਾਰੇ ਖਾਣੇ ਪੀਣੇ ਵੀ ਖਾ ਕੇ ਦੇਖ ਲਏ ਹਨ, ਅਤੇ ਬੜੇ ਕੱਪੜੇ ਕੁਪੜੇ ਵੀ ਹੰਢਾ ਕੇ ਦੇਖ ਲਏ ਹਨ, ਲੇਕਿਨ ਹੁਣ ਕਹਿੰਦੇ ਮੇਰੀ ਰੁਚੀ ਨਹੀਂ ਰਹਿ ਗਈ ਇਹਨਾਂ ਚੀਜ਼ਾਂ ਦੇ ਵਿੱਚ। ਤਿੰਸਿਓ ਦ੍ਰਿਸ਼ਟ ਨਾ ਕਰੇ ਰੁਚਾਂਗੇ, ਰੁਚਾਂਗੇ ਦਾ ਭਾਵ ਹੁੰਦਾ ਰੁਚੀ। ਕਹਿੰਦੇ ਹੁਣ ਮੇਰੀ ਦ੍ਰਿਸ਼ਟੀ, ਮੇਰੀ ਰੁਚੀ ਇਹਨਾਂ ਤਮਾਮ ਚੀਜ਼ਾਂ ਤੋਂ ਉੱਚੀ ਉੱਠ ਚੁੱਕੀ ਹੈ। ਮੇਰੀ ਰੁਚੀ ਹੁਣ ਕਿਸੇ ਹੋਰ ਕਿਸੇ ਕਿਸਮ ਦੀ ਬਣ ਗਈ ਹੈ। ਮੇਰੀ ਰੁਚੀ ਦੇ ਵਿੱਚ ਸਿਰਫ ਇੱਕ ਉਸ ਆਪਣੇ ਪਿਆਰੇ ਦੀ ਯਾਦ ਦੀ ਲਗਨ ਬਣੀ ਰਹਿੰਦੀ ਹੈ। ਤਿੰਸਿਓ ਦ੍ਰਿਸ਼ਟ ਨਾ ਕਰੇ ਰੁਚਾਂਗੇ, ਹਰ ਰਸ ਚਾਹੇ ਮੇਰਾ ਅੰਦਰ ਉਸ ਆਤਮਕ ਅਵਸਥਾ ਜਾ ਦਾ ਹੀ ਆਨੰਦ ਅਤੇ ਰਸ ਚਾਹੁੰਦਾ ਹੈ। ਪ੍ਰਿਆ ਪ੍ਰਿਆ ਮੁਖ ਤੇਰੇ, ਅਤੇ ਮੇਰੀ ਜ਼ਬਾਨ ਦੇ ਵਿੱਚੋਂ ਜਦੋਂ ਵੀ ਕੋਈ ਲਫ਼ਜ਼ ਨਿਕਲਦਾ ਹੈ ਉਸ ਪ੍ਰਭੂ ਪਿਆਰੇ ਦੇ ਸੰਬੰਧ ਦੇ ਵਿੱਚ ਹੀ ਨਿਕਲਦਾ ਹੈ। ਹਰ ਰਸ ਚਾਹੇ ਪ੍ਰਿਆ ਪ੍ਰਿਆ ਮੁਖ ਤੇਰੇ ਜੋ ਅਲ ਕਮਲਾ ਲੋਭਾਂਗੇ, ਜਿਸ ਤਰ੍ਹਾਂ ਕਹਿੰਦੇ ਹਨ ਪੌਰਾ ਕਮਲ ਦੇ ਉੱਤੇ ਹਰ ਵੇਲੇ ਜੋ ਗੁੰਜਾਰ ਪਾਉਂਦਾ ਰਹਿੰਦਾ ਹੈ, ਕਮਲ ਦੇ ਉੱਤੇ ਹੀ ਉਹ ਖੇਡਦਾ ਰਹਿੰਦਾ ਹੈ, ਇਸ ਤਰ੍ਹਾਂ ਮੇਰਾ ਮਨ ਵੀ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਦਾ ਉਸ ਰਾਮ ਪਿਆਰੇ ਦਾ ਪੌਰਾ ਬਣ ਗਿਆ। ਇਹ ਅਵਸਥਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਸ ਸ਼ਬਦ ਦੇ ਦੁਆਰਾ ਮੈਂ ਆਪ ਜੀ ਦੇ ਸਾਹਮਣੇ ਪੇਸ਼ ਕੀਤੀ ਹੈ। ਇੱਕ ਪ੍ਰਮਾਣ

ਗਹਿਰਾ ਸ਼ਲੋਕ ਹੈ। ਅਗਰ ਅਸੀਂ ਇਹ ਬਾਣੀ ਮੰਤਰ ਹਨ, ਅੱਜ ਮੈਂ ਸਵੇਰੇ ਇੱਕ ਲਾਈਨ ਪੜ੍ਹ ਰਿਹਾ ਸੀ, ਗੁਰੂ ਸਾਹਿਬ ਕਹਿੰਦੇ ਹਨ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਕਹਿੰਦੇ ਹਨ ਹੈ ਕਿ ਤੇਰੀ ਬਾਣੀ ਹੀ ਅਸਲ ਅੰਮ੍ਰਿਤ ਅਸਲ ਮੰਤਰ ਹੈ। ਇੱਥੇ ਹਜ਼ੂਰ ਇਹ ਕਹਿੰਦੇ ਹਨ ਕਿ ਵਿਖਿਅਨ ਸਿਓ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਉਦਾਸ ਲਫ਼ਜ਼ ਦਾ ਜੋ ਇਸ ਦੇ ਪਿੱਛੇ ਜੋ ਕੋਨੋਟੇਸ਼ਨ ਹੈ ਉਸ ਨੂੰ ਅਸੀਂ ਥੋੜਾ ਜਿਹਾ ਧਿਆਨ ਦੇ ਨਾਲ ਸਮਝੀਏ। ਅਸੀਂ ਉਦਾਸੀ ਤੋਂ ਮਤਲਬ ਸਮਝਦੇ ਹਾਂ ਡਿਪਰੈਸ਼ਨ, ਗਮ, ਜਿਸ ਨੂੰ ਅਸੀਂ ਬੜੀ ਨੈਗੇਟਿਵ ਸੈਂਸ ਦੇ ਵਿੱਚ ਲੈਂਦੇ ਹਾਂ। ਲੇਕਿਨ ਗੁਰਬਾਣੀ ਚ ਜਦੋਂ ਉਦਾਸ ਲਫ਼ਜ਼ ਆਉਂਦਾ ਹੈ ਤੇ ਇਸ ਦੇ ਜੋ ਭਾਵ ਹਨ, ਇਸ ਦੇ ਅਰਥ ਹਨ, ਉਹ ਟੋਟਲੀ ਅਲੱਗ ਹਨ। ਹੁਣ ਅਸੀਂ ਉਦਾਸ ਲਫ਼ਜ਼ ਨੂੰ ਕਿਸ ਤਰ੍ਹਾਂ ਸਮਝੀਏ? ਇੱਕ ਹੈ ਜੋ ਸਾਡੀ ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਆਉਂਦਾ ਹੈ, ਅਸੀਂ ਬੜੇ ਅੰਦਰੋਂ ਐਂਗਜ਼ਾਇਟੀ ਦੇ ਨਾਲ, ਫਰਸਟ੍ਰੇਸ਼ਨ ਦੇ ਨਾਲ ਜਦੋਂ ਕਮਜ਼ੋਰ ਹੋ ਜਾਂਦੇ ਹਾਂ ਉਦੋਂ ਵੀ ਸਾਡੀ ਜ਼ਿੰਦਗੀ ਚ ਉਦਾਸੀ ਆਉਂਦੀ ਹੈ। ਲੇਕਿਨ ਗੁਰਬਾਣੀ ਉਸ ਉਦਾਸੀ ਦੀ ਗੱਲ ਨਹੀਂ ਕਰਦੀ। ਗੁਰਬਾਣੀ ਕਿਸ ਉਦਾਸੀ ਦੀ ਗੱਲ ਕਰਦੀ ਹੈ ਉਸ ਨੂੰ ਅਸੀਂ ਇਸ ਤਰ੍ਹਾਂ ਸਮਝੀਏ ਕਿ ਜਦੋਂ ਜਿਸ ਚੀਜ਼ ਦੇ ਵਿੱਚ ਸਾਡੀ ਰੁਚੀ ਹੋਵੇ ਉਹ ਸਾਨੂੰ ਨਾ ਮਿਲੇ ਤਾਂ ਫਿਰ ਕੀ ਹੁੰਦਾ ਹੈ, ਸਾਡੇ ਅੰਦਰ ਇੱਕ ਤੋਟਾ, ਇੱਕ ਘਾਟ, ਇੱਕ ਥੁੜ ਮਹਿਸੂਸ ਹੁੰਦੀ ਹੈ। ਅਤੇ ਜਿਸ ਚੀਜ਼ ਦੇ ਵਾਸਤੇ ਸਾਡੀ ਰੁਚੀ ਹੋਵੇ ਅਗਰ ਉਹ ਸਾਨੂੰ ਮਿਲ ਜਾਏ ਤੇ ਸਾਨੂੰ ਇੱਕ ਖਿੜਾਓ ਮਹਿਸੂਸ ਹੁੰਦਾ ਹੈ, ਇੱਕ ਤਾਜ਼ਗੀ ਮਿਲਦੀ ਹੈ। ਗੁਰੂ ਸਾਹਿਬ ਉਦਾਸੀ ਦੀ ਗੱਲ ਜਦੋਂ ਕਰਦੇ ਹਨ ਤਾਂ ਭਗਤ ਦੀ ਜ਼ਿੰਦਗੀ ਦੀ ਇੱਕ ਉਦਾਹਰਣ ਲੈ ਕੇ ਗੱਲ ਕਰਦੇ ਹਨ ਕਿ ਭਗਤ ਦੀ ਜ਼ਿੰਦਗੀ ਦੇ ਵਿੱਚ ਰੱਬ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਹੁੰਦਾ ਹੈ, ਉਸ ਦੀ ਰੂਹ ਦੀ ਖੁਰਾਕ ਸਤਸੰਗ ਹੁੰਦਾ ਹੈ, ਉਸ ਦੀ ਆਤਮਾ ਦੀ ਭੁੱਖ ਪੂਰੀ ਹੁੰਦੀ ਹੈ ਜਦੋਂ ਉਸ ਨੂੰ ਗੁਰਬਾਣੀ, ਗੁਰਬਾਣੀ ਪੜ੍ਹਨ ਵਾਲਿਆਂ ਦੀ ਸੰਗਤ, ਗੁਰਬਾਣੀ ਦੇ ਵਿਚਾਰ ਅਤੇ ਸਾਧ ਸੰਗਤ ਦਾ ਮਾਹੌਲ ਮਿਲੇ। ਜਦੋਂ ਉਸ ਨੂੰ ਇਹ ਨਹੀਂ ਮਿਲਦਾ ਤਾਂ ਉਸ ਦੇ ਜੀਵਨ ਦੇ ਵਿੱਚ ਇੱਕ ਉਦਾਸੀ ਆਉਂਦੀ ਹੈ, ਇੱਕ ਉਪਰਾਮਤਾ ਆਉਂਦੀ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਇਨਸਾਨ ਤੁਸੀਂ ਹਮੇਸ਼ਾ ਇਹਨਾਂ ਚੀਜ਼ਾਂ ਦੇ ਵਿੱਚ ਹੀ ਉਲਝੇ ਰਹਿੰਦੇ ਹੋ, ਫਸੇ ਰਹਿੰਦੇ ਹੋ, ਖੋਏ ਰਹਿੰਦੇ ਹੋ, ਤੁਸੀਂ ਇਹਨਾਂ ਦੇ ਵਿੱਚੋਂ ਕਦੇ ਉਪਰਾਮ ਹੀ ਨਹੀਂ ਹੁੰਦੇ। ਭਾਵ ਕਿ ਤੁਸੀਂ ਕਦੇ ਅੱਕਦੇ ਨਹੀਂ ਹੋ, ਕਦੇ ਰਚਦੇ ਹੀ ਨਹੀਂ ਹੋ, ਤੁਹਾਡੀ ਰੁਚੀ ਜੋ ਹੈ ਇਹਨਾਂ ਚੀਜ਼ਾਂ ਦੇ ਵਿੱਚੋਂ ਕਦੇ ਨਿਕਲਦੀ ਹੀ ਨਹੀਂ ਹੈ। ਕਹਿੰਦੇ ਹਨ ਵਿਖਿਅਨ ਸਿਓ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਕਹਿੰਦੇ ਹਨ ਨਿਮਖ ਭਰਦੇ ਵਾਸਤੇ ਵੀ, ਪਲ ਭਰਦੇ ਵਾਸਤੇ ਵੀ ਤੁਸੀਂ ਇਹਨਾਂ ਨੂੰ ਛੱਡਣਾ ਨਹੀਂ ਚਾਹ ਰਹੇ, ਇਤਨੀ ਜ਼ਿਆਦਾ ਇਹਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਉਲਝ ਚੁੱਕੀ ਹੈ। ਨਿਮਖ ਨਾ ਹੋਏ ਉਦਾਸ ਕਉ ਨਾਨਕ ਹਰਿ ਭਜਮਨਾ ਪਰੇ ਨਾ ਜਮਕੀ ਪਾਸ। ਲੇਕਿਨ ਜਦੋਂ ਗੁਰੂ ਸਾਹਿਬ ਸਾਡੀ ਜ਼ਿੰਦਗੀ ਦਾ ਮੁਆਇਨਾ ਕਰਦੇ ਹਨ, ਸਾਡੀ ਜ਼ਿੰਦਗੀ ਦਾ ਜਦੋਂ ਅਨੈਲਿਸਿਸ ਕਰਦੇ ਹਨ ਤਾਂ ਉਹਨਾਂ ਨੇ ਸਾਡੇ ਮੁਤਲਕ ਅਜਿਹੇ ਬਾਣੀ ਚ ਸ਼ਬਦ ਕਹੇ ਹਨ, ਮੈਂ ਆਪ ਜੀ ਦੇ ਸਾਹਮਣੇ ਸੁਣਾਉਣਾ। ਕਹਿੰਦੇ ਹਨ ਕਾਮ, ਕ੍ਰੋਧ, ਭਿੱਖ, ਭੂਖ, ਪਿਆਸਾ, ਆ ਸਾਡੇ ਪੱਲੇ। ਕਾਮ, ਕ੍ਰੋਧ, ਭਿੱਖ, ਭੂਖ, ਪਿਆਸਾ, ਜੋ ਦਿਸੈ ਸੋ ਆਸ ਨਿਰਾਸਾ, ਨਾਨਕ ਬਿਰਲੇ ਮਿਲੇ ਉਦਾਸਾ। ਕਹਿੰਦੇ ਹਨ ਬਿਰਲੇ ਹੀ ਐਸੇ ਸੱਜਣ ਕੋਈ ਮਿਲਦੇ ਹਨ ਜਿਨ੍ਹਾਂ ਦੇ ਚਿੱਤ ਉਦਾਸ ਹਨ, ਭਾਵ ਜਿਨ੍ਹਾਂ ਦੇ ਚਿੱਤ ਇਹਨਾਂ ਤਮਾਮ ਦੁਨੀਆਂ ਦੇ ਝਮੇਲਿਆਂ ਤੋਂ ਉੱਚੇ ਉੱਠ ਕੇ ਕੁਝ ਹੋਰ ਲੱਭਦੇ ਹਨ। ਕਹਿੰਦੇ ਹਨ ਅਜਿਹੇ ਸੱਜਣ ਬਹੁਤ ਬਿਰਲੇ ਹੀ ਮਿਲਦੇ ਹਨ। ਕਬੀਰ ਸਾਹਿਬ ਉਦਾਸ ਹਨ, ਮੈਂ ਪਿਛਲੇ ਕੀਰਤਨ ਦੇ ਵਿੱਚ ਇੱਕ ਪ੍ਰਮਾਣ ਦਿੱਤਾ ਸੀ, ਅਸੀਂ ਉਦਾਸ ਨਹੀਂ ਹਾਂ। ਉਦਾਸ ਦਾ ਭਾਵ ਜਦੋਂ ਇਹਨਾਂ ਚੀਜ਼ਾਂ 'ਚ ਚਿੱਤ ਨਾ ਲੱਗੇ, ਜਦੋਂ ਆਤਮਾ ਕੁਝ ਹੋਰ ਚਾਹੇ, ਜਦੋਂ ਅੰਦਰ ਕੁਝ ਹੋਰ ਲੱਭਦਾ ਹੋਵੇ, ਜਦੋਂ ਖਾਣੇ 'ਚ ਵੀ ਰੂਹ ਨਾ ਰਹਿ ਜਾਏ, ਪਹਿਨਣ 'ਚ ਵੀ ਰੂਹ ਨਾ ਰਹਿ ਜਾਏ, ਦੁਨਿਆਵੀ ਮੱਲਾ ਮਾਰਨ 'ਚ ਵੀ ਰੂਹ ਨਾ ਰਹਿ ਜਾਏ, ਜਦੋਂ ਚਿੱਤ ਕੁਝ ਹੋਰ ਲੱਭੇ, ਉਸ ਨੂੰ ਕਹਿੰਦੇ ਹਨ ਉਦਾਸੀ। ਸਾਡੀ ਅਵਸਥਾ ਅਜਿਹੀ ਨਹੀਂ ਹੈ, ਕਬੀਰ ਸਾਹਿਬ ਦੀ ਹੈ। ਕਬੀਰ ਸਾਹਿਬ ਕਹਿੰਦੇ

ਕਬੀਰ ਸਾਹਿਬ ਕਹਿੰਦੇ ਹਨ ਮੈਂ ਇਹ ਸਾਰੀ ਦੁਨੀਆ ਦੀ ਹਾਲਤ ਦੇਖ ਕੇ ਮੇਰਾ ਤਾਂ ਮਨ ਉਦਾਸ ਹੋ ਗਿਆ ਹੈ, ਮੈਨੂੰ ਤੇ ਇਸ ਦੇ ਵਿੱਚੋਂ ਕੋਈ ਸਾਰ ਨਜ਼ਰ ਹੀ ਨਹੀਂ ਆਉਂਦਾ, ਮੈਨੂੰ ਤਾਂ ਇਸ ਦੇ ਵਿੱਚੋਂ ਕੋਈ ਤੱਤ ਨਜ਼ਰ ਹੀ ਨਹੀਂ ਆਉਂਦਾ, ਮੈਨੂੰ ਤੇ ਇਸ ਦੇ ਵਿੱਚੋਂ ਕੋਈ ਕੰਮ ਵਾਲੀ ਸ਼ਾਇਦ ਨਜ਼ਰ ਹੀ ਨਹੀਂ ਆਉਂਦੀ। ਦੇਖਦੇ ਹਨ ਕਿ ਹਾਰ ਜਰੇ ਜੋ ਲਾਕਰੀ ਕੇਸ ਜਰੇ ਜੋ ਕਾਸ, ਇਹ ਜਗ ਜਰਤਾ ਦੇਖ ਕੇ ਪਇਓ ਕਬੀਰ ਉਦਾਸ। ਤੇ ਗੁਰੂ ਮਹਾਰਾਜ ਸਾਨੂੰ ਇਹ ਸਮਝਾ ਰਹੇ ਹਨ ਕਿ ਐ ਇਨਸਾਨ ਤੇਰਾ ਚਿੱਤ ਕਦੇ ਇਹ ਤਮਾਮ ਕੁਛ ਜਾਂਦਾ ਹੋਇਆ ਦੇਖ ਕੇ ਨਿਰਾਸ਼ ਨਹੀਂ ਹੁੰਦਾ, ਤੇਰੇ ਅੰਦਰ ਕਦੇ ਉਪਰਾਮਤਾ ਨਹੀਂ ਆਉਂਦੀ, ਤੇਰਾ ਚਿੱਤ ਕਦੇ ਇਸ ਤੋਂ ਕੋਈ ਡੂੰਘੀ ਚੀਜ਼ ਨਹੀਂ ਲੱਭਦਾ, ਤੇਰਾ ਚਿੱਤ ਕਦੇ ਅਜਿਹੀ ਚੀਜ਼ ਨੂੰ ਨਹੀਂ ਲੱਭਦਾ ਜਿਹੜੀ ਕਿ ਹਮੇਸ਼ਾ ਹੀ ਕਾਇਮ ਰਹੇ, ਨਾ ਕਿ ਤੂੰ ਉਹਨਾਂ ਚੀਜ਼ਾਂ ਨੂੰ ਲੱਭਦਾ ਰਹਿਣਾ ਹੈ ਜਿਹੜੀਆਂ ਨੇ ਬਿਨਸੀ ਜਾਣਾ ਹੈ। ਸਤਸੰਗ ਜੀ, ਅੱਜ ਦੀ ਸਾਰੀ ਵਿਚਾਰ ਦੇ ਵਿੱਚ ਜੋ ਸਾਨੂੰ ਸੁਨੇਹਾ ਮਿਲ ਰਿਹਾ ਹੈ, ਜੋ ਸਾਨੂੰ ਉਪਦੇਸ਼ ਮਿਲ ਰਿਹਾ ਹੈ, ਉਹ ਇਹ ਹੈ ਕਿ ਗੁਰੂ ਮਹਾਰਾਜ ਕਹਿੰਦੇ ਹਨ ਉਸ ਇਨਸਾਨ ਦੇ ਭਾਗ ਅੱਛੇ ਹਨ। ਬਸ ਇਸ ਦੇ ਨਾਲ ਮੈਂ ਆਪਣੇ ਵਿਚਾਰ ਨੂੰ ਕੰਕਲੂਡ ਕਰਨੀ ਚਾਹਨਾ। ਗੁਰੂਆਂ ਦੀ ਨਜ਼ਰ ਦੇ ਵਿੱਚ ਉਹ ਇਨਸਾਨ ਬਹੁਤ ਫਾਰਚੂਨੇਟ ਹੈ, ਉਹ ਇਨਸਾਨ ਬਹੁਤ ਹੀ ਭਾਗਾਂ ਵਾਲਾ ਹੈ, ਬਹੁਤ ਹੀ ਕਿਸਮਤ ਵਾਲਾ ਹੈ ਜਿਹਦਾ ਦਿਲ ਕੁਛ ਹੋਰ ਵੀ ਲੱਭੇ, ਜਿਹਦਾ ਚਿੱਤ ਇਹਨਾਂ ਤਮਾਮ ਦੁਨੀਆਂ ਦੇ ਖਾਣਿਆਂ ਦੇ ਨਾਲ ਭਰ ਗਿਆ ਹੋਵੇ, ਪੁਸ਼ਾਕਾਂ ਦੇ ਨਾਲ ਭਰ ਗਿਆ ਹੋਵੇ, ਜਿਹਦੀ ਰੁਚੀ ਬਦਲ ਗਈ ਹੋਵੇ। ਅਸੀਂ ਇਹ ਸੁਣਦਿਆਂ ਅੰਦਰ ਇਹ ਦੇਖਣਾ ਹੈ ਕਿ ਸਾਡੀ ਰੁਚੀ ਬਦਲੀ ਹੈ ਜਾਂ ਨਹੀਂ ਬਦਲੀ। ਅਸੀਂ ਆਪਣੇ ਆਪ ਤੇ ਸਵਾਲ ਕਰਨਾ ਹੈ ਕਿ ਸਾਡੀ ਰੁਚੀ ਕੀ ਹੈ, ਅਸੀਂ ਜ਼ਿੰਦਗੀ ਚ ਕੀ ਲੱਭਦੇ ਹਾਂ, ਕਿਸ ਕਿਸਮ ਦੀ ਸਾਡੀ ਰੁਚੀ ਹੈ। ਅਤੇ ਜਿਸ ਕਿਸਮ ਦੀ ਰੁਚੀ ਹੁੰਦੀ ਹੈ ਉਸੇ ਕਿਸਮ ਦਾ ਇਨਸਾਨ ਹੁੰਦਾ ਹੈ। ਆਹ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਇੱਕ ਸ਼ਲੋਕ, ਇਸ ਦੇ ਉੱਤੇ ਜੋ ਮੋਹਰ ਲਗਾਉਂਦੇ ਹਨ ਆਪਣੇ ਸ਼ਲੋਕ ਦੇ ਦੁਆਰਾ, ਉਸ ਨੂੰ ਸੁਣੋ। ਕਹਿੰਦੇ ਹਨ

0: ਕਹਿੰਦੇ ਹਨ ਉਸ ਇਨਸਾਨ ਦੇ ਹਿਰਦੇ ਦੇ ਵਿੱਚ ਬ੍ਰਹਮ ਦਾ ਨਿਵਾਸ ਹੈ, ਉਸ ਇਨਸਾਨ ਦੇ ਅੰਦਰ ਪਰਮਾਤਮਾ ਦਾ ਟਿਕਾਣਾ ਹੈ, ਉਸ ਇਨਸਾਨ ਦੇ ਅੰਦਰ ਰੱਬ ਹੀ ਰੱਬ ਹੈ। ਕਿਸ ਇਨਸਾਨ ਦੇ ਅੰਦਰ? ਜੇ ਮਾਇਆ ਮਮਤਾ ਤਜ ਸਭ ਤੇ ਭਇਓ ਉਦਾਸ, ਮੇਰਾ ਬਹੁਤ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਸਤਿਕਾਰ ਦੇ ਨਾਲ ਆਪ ਸਭਨਾ ਤੇ ਇੱਕ ਸਵਾਲ ਹੈ। ਇਸ ਸਵਾਲ ਦੇ ਦੁਆਰਾ ਮੈਂ ਇੱਕ ਜੋ ਸਿਮਲਸ ਦੇਣਾ ਚਾਹੁੰਦਾ, ਇਸ ਸਵਾਲ ਦੇ ਨਾਲ ਮੈਂ ਆਪਣੀਆਂ ਸਾਰਿਆਂ ਦੀਆਂ ਚੇਤਨਾਵਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਗੁਰੂ ਸਾਹਿਬ ਸਾਡੇ ਜੀਵਨ ਨੂੰ ਇੱਕ ਖਾਸ ਕਿਸਮ ਦੇ ਰਸਤੇ ਉੱਤੇ ਤੋਰਨਾ ਚਾਹੁੰਦੇ ਹਨ। ਉਹ ਰਸਤਾ ਹੈ ਉੱਚਿਆਂ ਉੱਠਣ ਦਾ, ਉਹ ਰਸਤਾ ਹੈ ਸਰੀਰ ਦੇ ਤਲ ਤੋਂ ਉੱਚੇ ਉੱਠਣ ਦਾ, ਉਹ ਰਸਤਾ ਹੈ ਆਤਮਕ ਜੀਵਨ ਦਾ, ਉਹ ਰਸਤਾ ਹੈ ਗੁਰਮਤ ਦਾ, ਉਹ ਰਸਤਾ ਹੈ ਗੁਰਬਾਣੀ ਨੂੰ ਫਾਲੋ ਕਰਨ ਦਾ, ਉਹ ਰਸਤਾ ਹੈ ਜ਼ਿੰਦਗੀ ਦੇ ਵਿੱਚ ਡਿਸਿਪਲਿਨ ਲਿਆਉਣ ਦਾ, ਉਹ ਰਸਤਾ ਹੈ ਜ਼ਿੰਦਗੀ ਨੂੰ ਇਵਾਲਵ ਕਰਨ ਦਾ। ਅਤੇ ਉਸ ਰਸਤੇ ਉੱਤੇ ਚੱਲਣ ਵਾਲੇ ਇਨਸਾਨ ਦੀ ਜੋ ਸੁਰਤ ਹੈ ਉਹ ਛੋਟੇ ਛੋਟੇ ਸਵਾਦਾਂ ਦੇ ਵਿੱਚੋਂ ਨਿਕਲ ਜਾਂਦੀ ਹੈ। ਇਹਨਾਂ ਕੁਛ ਜਿਹੇ ਦੁਨਿਆਵੀ ਸਵਾਦ ਉਸਨੂੰ ਜੋ ਹਨ ਲੁਭਾ ਨਹੀਂ ਸਕਦੇ, ਉਸ ਨੂੰ ਇਹਨਾਂ ਦੀ ਖਿੱਚ ਜਾਂ ਕਸ਼ਿਸ਼ ਨਹੀਂ ਰਹਿ ਜਾਂਦੀ, ਉਸ ਨੂੰ ਕਿਸੇ ਉੱਚੀ ਮਹਾਨ ਅਟਰਨਲ ਚੀਜ਼ ਦੀ ਜੋ ਉਹ ਖਿੱਚ ਪੈਦਾ ਹੋ ਜਾਂਦੀ। ਉਸ ਦੇ ਮਤਲਬ ਬਾਣੀ ਨੇ ਆਖਿਆ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਇਸ ਦਾ ਅਰਥ ਇਹ ਨਹੀਂ ਕਿ ਉਹ ਸਾਰਿਆਂ ਨੂੰ ਛੱਡ ਕੇ ਚਲੇ ਜਾਂਦਾ, ਨਹੀਂ, ਰਹਿੰਦਾ ਵਿੱਚ ਹੀ ਹੈ, ਲੇਕਿਨ ਲਗਨ ਅੰਦਰਲੀ ਕਿਸੇ ਹੋਰ ਪਾਸੇ ਦੀ ਹੋ ਜਾਂਦੀ, ਸੁਰਤ ਜੋ ਹੈ ਉਹ ਕਿਸੇ ਹੋਰ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ, ਰੁਚੀ ਜੋ ਹੈ ਬਦਲ ਜਾਂਦੀ ਹੈ। ਸਾਡੀ ਰੁਚੀ ਖਾਣੇ ਚ, ਪਹਿਨਣ ਚ, ਬੋਲਣ ਚ ਅਤੇ ਦੁਨਿਆਵੀ ਗੋਰਖ ਧੰਦਿਆਂ ਦੇ ਵਿੱਚ ਹੀ ਉਲਝੀ ਰਹਿੰਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਮਿਲ ਮਾਇਆ ਸੁਰਤ ਗਵਾਈ, ਸਾਡੀ ਜੋ ਸੁਰਤੀ ਹੈ ਉਹ ਮਾਇਆ ਦੇ ਮਿਲ ਕੇ ਵਿੱਚ ਮਿਲ ਕੇ ਗੁਆਚੀ ਰਹਿੰਦੀ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਹਨ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਤੋ ਨਾਨਕ ਸੁਣ ਰੇ ਮਨਾ ਤੇ ਘੱਟ ਬ੍ਰਹਮ ਨਿਵਾਸ। ਕਹਿੰਦੇ ਹਨ ਉਹ ਇਨਸਾਨ ਬਹੁਤ ਭਾਗਸ਼ੀਲ ਹੈ ਜਿਸ ਦਾ ਚਿੱਤ ਜੋ ਹੈ ਦੁਨੀਆਂ ਦੇ ਵਿੱਚ ਰਹਿੰਦਾ ਰਹਿੰਦਾ ਹੀ ਗੁਰੂ ਦੀ ਮਤ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਇਹਨਾਂ ਤਮਾਮ ਪਦਾਰਥਕ ਦੁਨਿਆਵੀ ਸਵਾਦਾਂ ਦੇ ਵਿੱਚੋਂ ਉੱਠ ਕੇ, ਉੱਚਾ ਉੱਠ ਕੇ ਜਿਸ ਦੀ ਰੁਚੀ ਜੋ ਹੈ ਇਹਨਾਂ ਚੀਜ਼ਾਂ ਵੱਲੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਗੁਰੂ ਦੀ ਮਤ ਦੇ ਵੱਲ ਨੂੰ ਵਧਣੀ ਸ਼ੁਰੂ ਹੋ ਜਾਂਦੀ ਹੈ। ਜਿਹੜੀਆਂ ਚੀਜ਼ਾਂ ਵੱਲ ਰੁਚੀ ਘਟਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਵੱਲੋਂ ਅਸੀਂ ਉਪਰਾਮ ਹੋਣੇ ਸ਼ੁਰੂ ਹੋ ਜਾਂਦੇ ਹਾਂ, ਅਤੇ ਜਿਸ ਪਾਸੇ ਵੱਲ ਨੂੰ ਸਾਡੀ ਰੁਚੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਨਾ ਮਿਲੇ ਤਾਂ ਸਾਡੇ ਦਿਲ ਅੰਦਰ ਇੱਕ ਉਦਾਸੀ ਆਉਣੀ ਸ਼ੁਰੂ ਹੋ ਜਾਂਦੀ ਹੈ। ਤੇ ਬਾਣੀ ਦਾ ਇੱਕ ਖਾਸ ਨੁਕਤਾ ਆਪ ਜੀ ਦੇ ਸਾਹਮਣੇ ਮੈਂ ਰੱਖਣ ਲੱਗਾ ਹਾਂ। ਕਹਿੰਦੇ ਹਨ ਬਿਨ ਬੈਰਾਗ ਨਾ ਛੂਟ ਸਮਾਇਆ, ਜਿਤਨੀ ਦੇਰ ਤੱਕ ਸਾਡੇ ਅੰਦਰ ਬੈਰਾਗ ਨਹੀਂ ਆਉਂਦਾ ਉਤਨੀ ਦੇਰ ਤੱਕ ਅਸੀਂ ਮਾਇਆ ਤੋਂ ਹੀ ਪਰੇ ਨਹੀਂ ਜਾ ਸਕਦੇ। ਮਾਇਆ ਦਾ ਜੋ ਗਲਬਾ ਸਾਡੇ ਉੱਤੇ ਹੈ ਉਸ ਦੇ ਵਿੱਚ ਅਸੀਂ ਆਜ਼ਾਦ ਨਹੀਂ ਹੋ ਸਕਦੇ। ਅਸੀਂ ਇਹ ਦੇਖਣਾ ਹੈ ਕਿ ਸਾਡੇ ਅੰਦਰ ਬੈਰਾਗ ਹੈ ਜਾਂ ਨਹੀਂ ਹੈ। ਬੈਰਾਗ ਬਹੁਤ ਉੱਚੀ ਅਵਸਥਾ ਹੈ, ਲੇਕਿਨ ਆਓ ਅਰਦਾਸ ਕਰੀਏ ਕਿ ਗੁਰੂ ਸਾਹਿਬ ਸਾਨੂੰ ਸੱਚਮੁੱਚ ਵੈਰਾਗ ਬਖਸ਼ਣ। ਵੈਰਾਗ ਇੱਕ ਐਸੀ ਦੌਲਤ ਹੈ। ਇੱਕ ਫਰੀਦ ਸਾਹਿਬ ਦਾ ਸ਼ਲੋਕ ਉਚਾਰਨਾ ਸੁਣਾਉਣਾ ਆਪ ਨੂੰ। ਕਹਿੰਦੇ ਹਨ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਕਹਿੰਦੇ ਜਿਸ ਤਨ ਦੇ ਅੰਦਰ ਬਿਰਹੋ ਨਹੀਂ, ਜਿਸ ਤਨ ਦੇ ਅੰਦਰ ਵੈਰਾਗ ਨਹੀਂ, ਕਹਿੰਦੇ ਹਨ ਉਹ ਤਨ ਤੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਮਸਾਣਾ ਦੀ ਧਰਤੀ ਹੋਵੇ। ਕਿ ਅਸੀਂ ਸਾਰੇ, ਸਾਡੇ ਸਾਰਿਆਂ ਪਾਸ ਤਨ ਹੈ, ਲੇਕਿਨ ਕਿਤੇ ਸਾਡੇ ਤਨ ਮਸਾਣਾ ਦੀ ਧਰਤੀ ਵਰਗੇ ਹੀ ਤਾਂ ਨਹੀਂ ਹਨ? ਅਗਰ ਸਾਡੇ ਅੰਦਰ ਵੈਰਾਗ ਨਹੀਂ, ਅਗਰ ਸਾਡੀ ਜ਼ਬਾਨ ਸਿਰਫ ਖਾਣਿਆਂ ਦੇ ਚਸਕਿਆਂ ਦੇ ਨਾਲ ਹਾਲੇ ਨਹੀਂ ਭਰੀ, ਤਾਂ ਫਿਰ ਸਾਡਾ ਤਨ ਜੋ ਹੈ ਇਹ ਮਸਾਣਾ ਦੀ ਧਰਤੀ ਵਰਗਾ ਹੀ ਹੈ। ਅਗਰ ਸਾਡਾ ਇਹ ਸਰੀਰ ਦੁਨਿਆਵੀ ਸੁੱਖਾਂ ਅਤੇ ਭੋਗਾਂ ساڈا جو من ہے یہ موہ مایا ممتا دے وچوں ہی ہالے اچا نہیں اٹھیا تو پھر ساڈا تن جو ہے یہ ویراگ تو ہیڑا ہے اتے ویراگ تو ہیڑے تن نوں قربانی کہندی ہے سو تن جان مکان لیکن جنہاں تناں دے وچ ویراگ آ جاندا ہے انہاں دے واسطے بانی دا ایک شلوک ہے کہندے نے جاں پاؤ پائے اپنا ویراگ اپجے من آئے بیراگے تے ہر پائیے بیراگے تے ہر پائیے ہر سیوں رہے سمائے تو اخیر دے وچ گرو صاحب دا ایک جو دو لائن دا پنکتیاں دا ایک اچارن آپ جی دے سامنے رکھ کے میں سماپت کرنا ہاں گرو صاحب کہندے نے سے گاوے جن مستک پاگ ہے سے گاوے جن مستک پاگ ہے پائے سچے بیراگ ایتھے انہوں نے بہت گہری گل کہی ہے کہندے ہن جنہاں دے اندر بہت گرو دا پربھو پرماتما دا پیار ہے او یہ پیار اتے ویراگ دے وچ آ کے گاندے ہن اتے انہاں دا گانا ہی جو ہے کہندے ہن او سفلا ہے تے گاوے جن مستک پاگ ہے پائے سچے ویراگ
1: نرپاؤ گر لیو لاگ ساری زندگی دے وچ چاہے کچھ بھی کرن انہاں دی جو لیو ہے وہ ہمیشہ گرو دے نال لگی رہندی ہے تو آؤ اسی سارے آپ کو اپنے جیون نو

ਅਖੀਰਲੀ ਲਾਈਨ ਦੇ ਵਿੱਚ ਜੋ ਕਬੀਰ ਜੀ ਨੇ ਸ਼ਬਦ ਨੂੰ ਕੰਕਲੂਡ ਕੀਤਾ ਹੈ ਉਹ ਕਹਿਣਾ ਬਹੁਤ ਜ਼ਰੂਰੀ ਹੈ। ਕਹਿੰਦੇ ਹਨ ਕਹੇ ਕਬੀਰ ਜੀਵਨ ਪਦ ਕਾਰਨ, ਜੀਵਨ ਪਦ ਦਾ ਭਾਵ ਕਿ ਜੀਵਨ ਦੀ ਅਸਲ ਮੰਜ਼ਲ, ਅਸਲ ਪਦਵੀ, ਅਸਲ ਰੁਤਬਾ। ਕਬੀਰ ਸਾਹਿਬ ਕਹਿੰਦੇ ਨੇ ਇਨਸਾਨ ਅਗਰ ਤੂੰ ਜੀਵਨ ਦਾ ਅਸਲ ਰੁਤਬਾ ਕਰਨਾ ਹਾਸਲ ਕਰਨਾ ਹੈ ਤੇ ਕੀ ਕਰ, ਹਰ ਕੀ ਭਗਤ ਕਰੀ ਜੇ, ਬਸ ਆਪਣੀ ਜ਼ਿੰਦਗੀ ਦੇ ਵਿੱਚ ਭਗਤੀ ਦੀ ਅਮੀਰੀ ਲਿਆਓ। ਭਗਤੀ ਨਾ ਹੋਵੇ ਤੇ ਜ਼ਿੰਦਗੀ ਬੜੀ ਗਰੀਬ ਰਹਿੰਦੀ ਹੈ, ਭਗਤੀ ਦੇ ਨਾਲ ਹੀ ਸਾਡਾ ਜੋ ਜੀਵਨ ਅਮੀਰ ਬਣਦਾ ਹੈ। ਕਹਿੰਦੇ

ਕੁਲ ਆਲਮ ਦੀ ਸੁਲਤਾਨ ਸਰਵਰੇ ਕਾਇਨਾਤ ਪਤਤ ਪਾਵਨ ਰਾਜਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਸ਼ੋਭਿਤ ਬੈਠੇ ਹੋ ਤੇ ਸਤਿਗੁਰਾਂ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਰਾਗਾਂ ਦਾ ਖਜ਼ਾਨਾ ਜੋ ਹੈ ਬਖਸ਼ਿਸ਼ ਕੀਤਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮੁੱਖ ਰਾਗਾਂ ਤੋਂ ਇਲਾਵਾ ਮਿਸ਼ਰਤ ਰਾਗ ਸਤਿਗੁਰੂ ਨੇ ਦਿੱਤੇ ਸਾਨੂੰ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇ ਬਾਰੇ ਦਾ ਸਾਨੂੰ ਹੁਕਮ ਹੋਇਆ ਹੈ ਕਿ ਕੋਸ਼ਿਸ਼ ਕਰੋ ਕਿ ਸਾਰੀ ਬਾਣੀ ਸਾਰਾ ਕੀਰਤਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦਾ ਹੋਵੇ। ਤੋ ਆਓ ਆਰੰਭਤਾ ਵਿੱਚ ਇਹ ਸ਼ਸਤਰਨਾਮਾ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਪੁਸਤਕ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਵਚਿੱਤਰ ਨਾਟਕ ਵਿੱਚ ਪਾਤਸ਼ਾਹ ਜੀ ਨੇ ਸ਼ਸਤਰਾਂ ਨੂੰ ਭਗਵਤੀ ਨੂੰ ਖਗ ਨੂੰ ਨਮਸਕਾਰ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਵਚਿੱਤਰ ਨਾਟਕ ਨਮਸਕਾਰ ਮੋਰੰਗ ਤੀਰੰਗ ਤੁਹੰਗੰ ਨਮ ਖਗ ਅਦੰਗੰ ਅਭੇਮ ਅਭੰਗੰ ਗਦਾਂਗ ਗ੍ਰਿਸ਼ਟਮ ਨਹੁ ਸਮੋ ਸਹਸੀਅੰਗ ਜਿਨੇ ਤੁਲਿਅੰਗ ਬੀਰ ਦੀਓ ਨਾ ਦੀਓ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਆਓ ਸ਼ਸਤਰਨਾਮਾ ਬੜੇ ਪਿਆਰ ਨਾਲ ਸ਼ਰਵਣ ਕਰੋ। ਇਹ ਰਾਗ ਜੋ ਆਪ ਜੀ ਸ਼ਰਵਣ ਕਰ ਲੱਗੇ ਹੋ ਕੋਸ਼ਿਸ਼ ਕਰਾਂਗੇ ਰਾਗ ਇਹ ਜਿਸ ਤਰ੍ਹਾਂ ਕਿ ਆਪ ਜੀ ਸਾਰੇ ਜਾਣਦੇ ਹੋ ਪੰਥ ਪ੍ਰਸਿੱਧ ਜਥਾ ਸਤਿਕਾਰਯੋਗ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਗੁਰਬਾਗ ਸਿੰਘ ਜੀ ਜੋ ਪੰਥ ਦੇ ਰਤਨ ਹਨ ਪੰਥ ਦੇ ਹੀਰੇ ਨੇ ਤੇ ਸਤਸੰਗ ਜੀ ਉਹ ਵੀ ਬੈਠੇ ਨੇ ਤੇ ਅਮਰੀਕ ਸਿੰਘ ਜੀ ਜਖਮੀ ਸਾਹਿਬ ਦੀ ਕੀਰਤਨ ਕਰਕੇ ਗਏ ਨੇ। ਤੋ ਆਓ ਇਹ ਰਾਗ ਜੋ ਆਪ ਜੀ ਦੇ ਸਨਮੁਖ ਰੱਖਣ ਲੱਗੇ ਆ ਇਹ ਰਾਗ ਜਿਸ ਤਰ੍ਹਾਂ ਕਿ ਔਡਵ ਜਾਤੀ ਛਾਡਵ ਜਾਤੀ ਤੇ ਸੰਪੂਰਨ ਜਾਤੀ ਤਿੰਨ ਜਾਤੀਆਂ ਦੇ ਰਾਗ ਮੰਨੇ ਜਾਂਦੇ ਨੇ ਪਰ ਇਹ ਚਤਸਵਰੀ ਜਾਤੀ ਚਾਰ ਸੁਰ ਦਾ ਰਾਗ ਹੈ। ਇਸ ਦਾ ਨਾਮ ਭਵਾਨੀ ਰਾਗ ਹੈ। ਮਾਂ ਤੇ ਸਾ ਇਸ ਦਾ ਵਾਦੀ ਹੈ। ਬਿਲਾਵਲ ਥਾੜ ਦਾ ਇਹ ਰਾਗ ਹੈ। ਤੋ ਆਓ ਬੜੇ ਪਿਆਰ ਦੇ ਗਾ ਪਾ ਨੀ ਇਹ ਵਰਜਿਤ ਕਰਕੇ ਇਹ

ਕਰਕੇ ਇਹ ਰਾਗ ਆਪ ਜੀ ਦੀ ਹਾਜ਼ਰੀ ਵਿੱਚ ਦਾਸਾਂ ਨੇ ਅੱਜ ਪਹਿਲੀ ਵਾਰ ਇਹ ਜਦੋਂ ਦੀ ਕੰਪੋਜੀਸ਼ਨ ਕੀਤੀ ਹੈ, ਜਦੋਂ ਦੀ ਬੰਦਿਸ਼ ਇਹ ਰਾਗ ਭਵਾਨੀ ਦੀ ਬਣਾਈ ਹੈ, ਅੱਜ ਪਹਿਲੀ ਵਾਰ ਹੀ ਇੱਥੇ ਗਾਇਨ ਕੀਤੀ ਹੈ, ਕਿਉਂਕਿ ਇਹ 400 ਦਾ ਰਾਗ ਜੋ ਹੈ ਔਖਾ ਹੈ। ਇਹਦੇ ਵਿੱਚ ਦੇਖੋ ਆਪ ਜੀ ਨੇ ਬੰਦਿਸ਼ ਸ਼ਰਵਣ ਕੀਤੀ ਹੈ, 13ਵੀਂ ਮਾਤਰ ਤੋਂ ਬੰਦਿਸ਼ ਵੀ ਔਖੀ ਸੀ, ਇਸ ਵਾਸਤੇ ਇਹ ਰਾਗ ਨੂੰ ਵਿਸਥਾਰ ਕਰਨਾ, ਕਿਉਂਕਿ 5 ਸਵਰ ਦੇ ਰਾਗ ਆਮ ਸੁਣੇ ਜਾਂਦੇ ਨੇ, ਔਡਵ ਜਾਤੀ ਦਾ ਰਾਗ, ਪਰ ਚਤਸਵਰੇ ਜਾਤੀ 4 ਸਵਰ ਦਾ ਰਾਗ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਸੰਗਤ ਵੱਲੋਂ ਹੁਕਮ ਹੈ, ਦੂਸਰਾ ਜੋ ਰਾਗਾਂ ਦਾ ਗੁਲਦਸਤਾ ਹੁਕਮ ਹੋਇਆ ਹੈ ਉਹ ਆਓ ਬੜੇ ਪਿਆਰ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸੰਗਤਾਂ ਨੇ ਪਹਿਲੀਆਂ ਲਾਈਵ ਕੈਸਟਾਂ ਦੇ ਵਿੱਚ ਟੋਰਾਂਟੋ ਅਮੈਰੀਕਾ ਦੀਆਂ ਕੈਸਟਾਂ ਵਿੱਚ ਸੰਗਤਾਂ ਨੇ

ਕਰਦੇ ਸਨ ਤੇ ਆਪ ਰਾਗਾਂ ਦੇ ਗੁਲਦਸਤੇ ਉਚਾਰਨ ਕਰਦੇ ਸਨ। ਤੋ ਆਪ ਸ਼ਾਹ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਗੁਲਦਸਤਾ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਧਿਆਨ ਦੇਣਾ। ਆਪ ਜੀ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਸ਼ਰਵਣ ਕਰੋਗੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬਾਣੀ ਕਿੱਥੇ ਤੇ ਕਦੋਂ ਤੇ ਕਿਉਂ ਉਚਾਰਨ ਕੀਤੀ ਹੈ, ਇਸ ਦਾ ਮਕਸਦ ਕੀ ਹੈ, ਇਸ ਦਾ ਕਾਰਨ ਕੀ ਹੈ, ਭਾਵ ਅਰਥ ਕੀ ਹਨ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕ੍ਰਿਸ਼ਨ ਅਵਤਾਰ ਖਿਆਲ ਪਾਤਸ਼ਾਹ ਦਸਵੀਂ ਦਸਮ ਗ੍ਰੰਥ ਵਿੱਚ ਇਹ ਗੁਲਦਸਤਾ ਸਤਿਗੁਰੂ ਪਾਤਸ਼ਾਹ ਜੀ ਨੇ 331 ਅੰਗ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਤੋ ਇਹ ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਇਹ ਰਾਗ ਜੋ ਹਨ ਇੱਥੋਂ ਇਹ ਆਰੰਭ ਹੁੰਦਾ ਹੈ। ਧਿਆਨ ਦੇਣਾ, ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਗਿਣਤੀ ਕਰ ਲਓ, ਬਸੰਤ ਰਾਗ, ਭੈਰੋ ਰਾਗ, ਹਿੰਡੋਲ ਰਾਗ, ਲਲਿਤ ਰਾਗ, ਇਹ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਰਾਗਾਂ ਦਾ ਜ਼ਿਕਰ ਕੀਤਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਿਸਾਲ ਦਿੱਤੀ ਹੈ ਕਿ ਦੁਆਪਰ ਯੁੱਗ ਦੀ। ਸਤਿਗੁਰੂ ਪਾਤਸ਼ਾਹ ਜੀ ਨੇ ਦੁਆਪਰ ਯੁੱਗ ਵਿੱਚ ਲਿਖਿਆ ਕਿ ਕਿਸ ਤਰ੍ਹਾਂ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਜਦੋਂ ਅਵਤਾਰ ਆਏ ਨੇ ਤੇ ਉਹਨਾਂ ਨੇ ਬੰਸਰੀ ਦੇ ਉੱਤੇ ਜਦੋਂ ਰਾਗ ਵਜਾਏ ਨੇ ਤੇ ਆਪਣੀਆਂ ਗੋਪੀਆਂ ਨੂੰ ਪੁੱਛ ਰਹੇ ਨੇ ਕਿ ਇਹ ਰਾਗ ਮੈਂ ਕਿਸ ਤਰ੍ਹਾਂ ਵਜਾਏ ਨੇ, ਕਿਸ ਤਰ੍ਹਾਂ ਦੇ ਲੱਗੇ ਹਨ। ਤੇ ਉਹਦਾ ਇਹ ਖਿਆਲ ਹੈ, ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਰਾਗਾਂ ਦੀ ਸਿਫਤ ਤੋਂ ਸਲਾਹਣ ਕੀਤੀ ਹੈ, ਉਸਤਤ ਕੀਤੀ ਹੈ ਸੰਗੀਤ ਦੀ, ਉਸਤ ਕੀਤੀ ਹੈ ਰਾਗਾਂ ਦੀ। ਤੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਧਿਆਨ ਦੇਣਾ, ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਾਜਤ ਹੈ ਲਲਤਾ ਕੇ ਸਾਥ ਹਵੈ ਤਨਾਸਰੀ, ਮਾਲਵਾ ਕਲਿਆਣ ਮਾਲਵਾ ਰਾਗ, ਮਾਲਵਾ ਕਲਿਆਣ ਔਰ ਮਾਲ ਕੌਂਸ ਮਾਰੂ ਰਾਗ, ਕਲਿਆਣ ਰਾਗ, ਮਾਲ ਕੌਂਸ ਰਾਗ, ਮਾਰੂ ਰਾਗ, ਇਹ ਚਾਰ ਤੇ ਪਿਛਲੇ ਚਾਰ, ਮਾਲਵਾ ਕਲਿਆਣ ਔਰ ਮਾਲ ਕੌਂਸ ਮਾਰੂ ਰਾਗ, ਬਨਵੇਂ ਬਜਾਵੇ ਕਾਨ ਮੰਗਲ ਨਿਵਾਸਰੀ, ਬਨਵੇਂ ਜੰਗਲਾਂ ਦੇ ਵਿੱਚ ਇਹ ਰਾਗ ਵਜਾ ਰਹੇ ਨੇ, ਬਨਵੇਂ ਬਜਾਵੇ ਕਾਨ ਮੰਗਲ ਨਿਵਾਸਰੀ, ਸੁਰੀ ਔਰ ਅਸਰੀ ਉਪੰਗੀ ਜਾਂ ਹੋਤੀ ਤਾਂ, ਉਪੰਗੀ ਰਾਗ ਦੁਆਪਰ ਯੁੱਗ ਦੇ ਵਿੱਚ ਉਪੰਗੀ ਰਾਗ, ਭੈਰਵੀ ਰਾਗ ਨੂੰ ਉਪੰਗੀ ਕਹਿੰਦੇ ਸਨ, ਹੁਣ ਭੈਰਵੀ ਆਖਦੇ ਨੇ, ਕਹਿੰਦੇ ਨੇ ਅਸੁਰੀ ਜਾਂ ਹੋਤੀ ਤਾਂ ਦੁਨ ਕੇ ਸੁਨੇ ਤੇ ਪੇਨਾ ਰਹੀ ਸੁਧ ਜਾਸਰੀ, ਸੋ ਕਹੇ ਇਉਂ ਦਾਸਰੀ, ਸੋ ਐਸੀ ਬਾਜੀ ਬੰਸਰੀ, ਮੇਰੇ ਜਾਣੇ ਜਾਵੇ ਸਭ ਰਾਗ ਕੋ ਨਿਵਾਸਰੀ, ਮੇਰੇ ਹਿਰਦੇ ਚ ਪ੍ਰਭੂ ਜੀ ਇਹ ਰਾਗ ਨਿਵਾਸ ਕਰ ਗਏ ਨੇ, ਕਰ ਗਏ ਨੇ, ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਰਾਗ ਵਜਾਏ ਨੇ। ਤੋ ਆਪ ਜੀ ਸੰਗੀਤ ਨੂੰ ਜਾਣਨ ਵਾਲੇ ਸਾਰੇ ਬੈਠੇ ਹੋ, ਆਹ ਹੁਕਮ ਮੁਤਾਬਕ ਆਓ ਰਾਗਾਂ ਦਾ ਗੁਲਦਸਤਾ, ਜਿਹੜਾ ਰਾਗ ਆਏਗਾ ਬੰਦਿਸ਼ ਦੇ ਵਿੱਚ ਉਹਦੇ ਨਾਲ ਹੀ ਰਾਗ ਦਾ ਸਰੂਪ ਬਦਲੀ ਹੋ ਜਾਂਦਾ ਹੈ। ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਰਾਗ ਦਾ ਨਾਮ ਪਹਿਲਾਂ ਅਨਾਊਂਸ ਕੀਤਾ ਜਾਵੇ ਤੇ ਰਾਗ ਦਾ ਸਰੂਪ ਫਿਰ ਜਾ ਕੇ ਕਿਤੇ ਬਣੇ, ਅਗਲਾ ਰਾਗ ਆ ਜਾਵੇ। ਇਹ ਗੁਲਦਸਤੇ ਦਾ ਇਹ ਢੰਗ ਹੈ, ਇਹ ਤਰੀਕਾ ਹੈ ਕਿ ਕਿਸ ਤਰ੍ਹਾਂ ਕਿ ਜਦੋਂ ਰਾਗ ਦਾ ਮੁੱਖ ਤੋਂ ਨਾਮ ਲੈਣਾ ਹੈ ਤੇ ਨਾਲ ਹੀ ਉਹ ਰਾਗ ਦੇ ਸਵਰ ਲੱਗ ਜਾਣੇ ਨੇ, ਸੁਰਾਂ ਦਾ ਚੱਲਣ ਹੋ ਜਾਣਾ ਹੈ। ਇਸ ਵਾਸਤੇ ਇਹ ਰਾਗਾਂ ਦਾ, ਇਹ ਗੁਲਦਸਤੇ ਦਾ ਅੰਗ ਹੈ, ਇਹ ਸਟਾਈਲ ਹੈ, ਇਹ ਅੰਦਾਜ਼ ਹੈ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਗਿਆਨੀ ਗਿਆਨ ਸਿੰਘ ਅਲਮਸ ਹੋਣਾ ਨੇ ਬਖਸ਼ਿਸ਼ ਕੀਤੇ ਹਨ ਰਚਨਾ, ਉਹਨਾਂ ਨੇ ਬੰਦਿਸ਼ ਨੂੰ ਬੰਦਿਸ਼ ਦਾ ਸਰੂਪ ਬਣਾਇਆ ਹੈ।

ਰਾਗਾਂ ਦਾ ਗੁਲਦਸਤਾ ਜੋ ਸੰਗਤ ਵੱਲੋਂ ਹੁਕਮ ਹੋਇਆ ਸੀ ਆਪ ਜੀ ਨੇ ਸਰਵਨ ਕੀਤਾ ਹੈ। ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੇ ਰੁਖਨ ਤੇ ਰਸਲਾਗ ਧਰੇ ਚਰਨਾ ਗਿਰ ਤੇ ਸੁਖਦਾਈ ਕਾਸ ਚੋਗੇ ਨਾ ਮ੍ਰਿਗ ਬਣ ਕੇ ਖਗ ਰੀਜ ਰਹੇ ਤੁਹਜਾ ਸੁਨ ਪਾਈ ਦੇਵ ਧਾਰ ਬਲਾਵਰ ਸਾਰੰਗ ਰਿਜ ਕੇ ਜੇ ਤਾਨ ਵਸਾਈ ਦੇਵ ਸਮੇਂ ਮਿਲ ਦੇਖਤ ਕੌਤਕ ਜੋ ਮੁਰਲੀ ਨੰਦ ਲਾਲ ਵਜਾਈ। ਸਤਿਗੁਰ ਪਾਤਸ਼ਾਹ ਜੀ ਰਾਗਾਂ ਦੀ ਕੁਸ਼ਿਸ਼ ਕਰ ਰਹੇ ਨੇ ਬੰਸਰੀ ਤੇ ਕਿਸ ਤਰ੍ਹਾਂ ਰਾਗ ਵਜਾਉਂਦੇ ਨੇ ਰੁੱਖੇ ਹੋਏ ਦਰਖਤਾਂ ਦੇ ਵਿੱਚੋਂ ਰਸ ਚੋਣ ਲੱਗ ਪੈਂਦਾ ਹੈ।

ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਖਿਆਲ ਪਾਤਸ਼ਾਹ ਦਸਵੀਂ ਸਤਿਗੁਰ ਪਾਤਸ਼ਾਹ ਦੇ ਇੱਕ ਸ਼ਬਦ ਆਪ ਜੀ ਨੇ ਸਰਨ ਕੀਤਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਨਾ ਕਹਿਣਾ, ਇਹ ਮਾਛੀਵਾੜੇ ਦੇ ਜੰਗਲ ਦਾ ਹੈ। ਇੱਕ ਖਿਆਲ ਪਾਤਸ਼ਾਹ ਦਸਵੀਂ ਖਾਸੇ ਲੱਖੀ ਜੰਗਲ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਆਓ ਇੱਕ ਪੁਰਾਤਨ ਅੰਗ ਤੇ ਪੁਰਾਤਨ ਅੰਗ ਦੀ ਬੰਦਿਸ਼ ਆਪ ਜੀ ਨੇ ਸਰਨ ਕਰਨੀ ਹੈ। ਬੜੇ ਪਿਆਰ ਦੇ ਨੇ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦਾ ਆਉਣਾ ਸੁਣ ਕੇ, ਗੁਰੂ ਪਾਤਸ਼ਾਹ ਜੀ ਦਾ ਆਗਮਨ ਸੁਣ ਕੇ ਕਿ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਸੁਭਾਵਾਨ ਹਨ ਤੇ ਸਤਿਗੁਰ ਪਾਤਸ਼ਾਹ ਦਰਸ਼ਨ ਵਾਸਤੇ ਸੰਗਤਾਂ ਨੇ ਧਾਈਆਂ ਕੀਤੀਆਂ। ਇੱਕ ਵਿਦਵਾਨ ਨੇ ਸਤਿਗੁਰ ਪਾਤਸ਼ਾਹ ਦੀ ਬੜੀ ਸਿਫਤ ਸਲਾਹ ਕੀਤੀ ਹੈ, ਜਿਸ ਤਰ੍ਹਾਂ ਕਿ ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ ਹੈ, ਪਾਤਸ਼ਾਹ ਜੀ ਦੇ ਕੇਸਾਂ ਦਾ ਸੁਪਨ, ਪਾਤਸ਼ਾਹ ਜੀ ਦੇ ਅੱਖਾਂ ਦੇ ਕਿਸ ਤਰ੍ਹਾਂ ਨੇਤਰਾਂ ਦੀ ਸਿਫਤ ਕੀਤੀ ਹੈ। ਸਤਿਗੁਰ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਜੀ ਨੇ ਪਾਤਸ਼ਾਹ ਜੀ ਦੇ ਪਹਿਰਾਵੇ ਦੀ ਉਸਤਤ ਕੀਤੀ ਹੈ, ਗਾਹ ਸੂਫੀ ਗਾਹੇ ਜ਼ਾਹਦ, ਜਿਸ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਦੀ ਉਸਤਤ ਭਾਈ ਨੰਦ ਲਾਲ ਜੀ ਕਰਦੇ ਨੇ। ਦੀਨ ਦੁਨੀਆ ਦਰਕ ਮੰਦੇ ਆਮ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ, ਮਾਂ ਨਵੇਂ ਅਰਿਮ ਤਾਬੇ ਗਮ ਜ਼ਾਇ ਮਖਿਆਨ, ਊ ਯਕ ਨਿਗਾਹੇ ਯਾ ਫਜ਼ਾਇਤ ਬਸ ਬਦ ਦਰਕਾਰ ਮਾਂ, ਗਾਹੇ ਸੂਫੀ ਗਾਹੇ ਜ਼ਾਹਦ, ਗਾਹੇ ਕਲੰਦਰ ਮੇ ਸ਼ਵਦ ਰਗ ਹਾਏ ਮੁਖ ਤਲਫ ਦਾਰਦ ਪੁੱਤ ਏ ਆਰ ਮਾਂ, ਕਦਰ ਲਾਲੇ ਊ ਬੁਝ ਆਸ਼ਕ ਨਧਾਨਦ ਹੇਚ ਕਸ ਕੀਮਤ ਯਾ ਕੂਤ ਦਾਨਦ ਚਸ਼ਮ ਗੋਹਰੇ ਬਾਰ ਮਾਂ, ਹਰ ਨਫਸ਼ ਗੋਵਾ ਵਿਆਦੇ ਨਰਗ ਸੇ ਮਖਮੂਰ ਊ ਬਾਦਾ ਹਾਏ ਸ਼ੌਕ ਮੇ ਨੌਸ਼ ਦਿਲੇ ਹੁਸ਼ਿਆਰ ਮਾਂ। ਤੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ, ਨੈਣ ਤੋਂ ਨਸ਼ੀਲੇ ਮਸਤੀਲੇ ਦੋ ਜਾਦੂ ਭਰੇ ਤਨਕ ਨਿਹਾਰ ਸਭ ਸੁਰਤ ਪਲਾਤ ਹੈ। ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੈਣਾ ਵਿੱਚ ਇੰਨੀ ਮਸਤੀ ਸੀ, ਸੈਦ ਖਾਂ ਨੇ ਦਰਸ਼ਨ ਕੀਤੇ ਤੇ ਸੈਦ ਖਾਂ ਹਥਿਆਰ ਸੁੱਟ ਲਏ, ਹੱਥ ਜੋੜ ਲਏ ਤੇ ਸਤਿਗੁਰ ਪਾਤਸ਼ਾਹ ਜੀ ਦੇ ਦਰਦਾਰ ਅੱਖਾਂ ਦੇ ਦਿਦਾਰ ਕੀਤੇ, ਨੇਤਰਾਂ ਦੇ ਦਰਸ਼ਨ ਪਾਏ ਨੇ। ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਬਾਲਮ ਜੀ ਲਿਖਦੇ ਨੇ, ਨੈਣ ਤੋਂ ਨਸ਼ੀਲੇ ਮਸਤੀਲੇ ਦੋ ਜਾਦੂ ਭਰੇ ਤਨਕ ਨਿਹਾਰ ਸਭ ਸੁਰਤ ਪਲਾਤ ਹੈ, ਪਲਕਨ ਕੇ ਤੀਰ ਕਰ ਦੈਂਤਨ ਫਕੀਰ ਸ਼ਾਹ ਰੰਕਨ ਪੇ ਦਇਆ ਕਰ ਤਖ਼ਤ ਬਿਠਾਤ ਹੈ, ਏਕ ਹਾਥ ਮਾਲਾ ਔਰ ਦੂਸਰੇ ਪੇ ਤੇਗ ਸੁਭ ਹੈ, ਭਗਤੀ ਔਰ ਵੀਰਤਾ ਕੀ ਗਰਦਨ ਝੁਕਾਤ ਹੈ, ਫਤਿਹ ਝਾੜੇ ਆਂਗਨ ਔਰ ਲਕਸ਼ਮੀ ਦਬਾਏ ਪੱਗ, ਗੋਬਿੰਦ ਮਰਗਿੰਦ ਗੁਰ ਜੀਤੇ ਨਹੀਂ ਜਾਤ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਮੇਸ਼ਾ ਰਾਮਦਾਨ ਚ ਫਤਿਹ ਹੋਈ ਹੈ। ਇੱਕ ਵਿਦਵਾਨ ਨੇ ਜੋਗੀ ਅਲਾ ਯਾਰ ਖਾਂ ਨੇ ਬੜਾ ਸੁੰਦਰ ਲਿਖਿਆ ਹੈ, ਗੁਰੂ ਜੀ ਬੜੇ ਮਰਦੇ ਮਰਦ ਖੁਦਾ ਥੇ, ਬੜੇ ਆਵਦੋ ਜ਼ਾਹਦੋ ਪਾਰ ਸਾਥ ਹੈ, ਗਨੀ ਥੇ ਨਬੀ ਥੇ, ਬੜੇ ਮੁਕੱਦਾ ਥੇ, ਗਾਜ਼ੀ ਥੇ, ਦਲਾਵਰ ਥੇ, ਵੋ ਖੈਰੇ ਸ਼ਫਾ ਥੇ, ਕੁਰਬਾਨੀ ਕੀ ਮਰਜ਼ੀ ਕੀ ਆਲੇ ਦਵਾ ਥੇ, ਦੇਖਨੇ ਕੋ ਗੁਰੂ ਗੋਬਿੰਦ ਸਿੰਘ ਤੇ ਦੇਖਣ ਜਾ ਰਹੇ ਖੁਦਾ ਥੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਸ਼ਹਿਦ ਖਾਂ ਨੇ ਜਦੋਂ ਦਰਸ਼ਨ ਕੀਤੇ ਤੇ ਪਾਤਸ਼ਾਹ ਕਹਿੰਦੇ, ਸ਼ਹਿਦ ਖਾਂ ਇਹ ਕੋਈ ਸੂਰ ਵੀਰਾਂ ਵਾਲਾ ਗੱਲ ਨਹੀਂ ਹੈ, ਇਹ ਕੋਈ ਸੂਰ ਵੀਰਤਾ ਨਹੀਂ ਹੈ, ਦਲੇਰੀ ਨਹੀਂ ਹੈ ਕਿ ਤੂੰ ਸਾਡੇ ਨਾਲ ਮੁਕਾਬਲਾ ਕਰਨ ਆਇਆ ਤੇ ਹਥਿਆਰ ਸੁੱਟ ਲਏ, ਤਲਵਾਰ ਭੁੰਜੇ ਡਿੱਗ ਪਈ ਹੈ, ਤੀਰ ਕਮਾਨ ਥੱਲੇ ਡਿੱਗ ਪਏ, ਹੱਥ ਜੋੜੇ ਆ, ਦਰਸ਼ਨ ਕੀਤੇ ਨੇ, ਨਿਹਾਲ ਹੋਇਆ ਹੈ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਸ਼ਹਿਦ ਖਾਂ ਸਾਡੇ ਤੇ ਪਹਿਲਾਂ ਵਾਰ ਕਰ ਲੈ। ਸ਼ਹਿਦ ਖਾਂ ਦਾ ਸਤਿਗੁਰੂ ਪਾਤਸ਼ਾਹ ਜੀ, ਸ਼ਹਿਦ ਖਾਂ ਕਹਿੰਦਾ ਤੁਹਾਡੇ ਨੈਣਾ ਦਾ ਵਾਰ ਹੋ ਗਿਆ ਹੈ। ਕਹਿੰਦਾ ਹੈ ਸਾ ਬਲੀ ਪਰ ਤੇਰੀਆਂ ਅੱਖੀਆਂ ਨੇ, ਮਨ ਬੋਲਿਆ ਵਿੱਚ ਮੈਦਾਨ ਮੇਰਾ। ਕਹਿੰਦਾ ਮੈਂ ਕੁਰਾਨ ਦੀ ਕਸਮ ਖਾ ਕੇ ਆਇਆ ਸਾਂ, ਪਰ ਤੇਰੇ ਦੀਦਾਰ ਕੀਤੇ ਨੇ, ਤੇਰੀਆਂ ਅੱਖਾਂ ਦੇ ਦਰਸ਼ਨ ਕੀਤੇ। ਕਹਿੰਦਾ ਹੈ ਸਾ ਬਲੀ ਪਰ ਤੇਰੀਆਂ ਅੱਖੀਆਂ ਨੇ, ਮਨ ਮੋਹਲਿਆ ਵਿੱਚ ਮੈਦਾਨ ਮੇਰਾ, ਤਾਕਤ ਨਹੀਂ ਤਾਕਤ ਰਹੀ ਨਾ ਤੇਗ ਨੂੰ ਚੱਕਣੇ ਦੀ, ਹੱਥੋਂ ਡਿੱਗ ਪਿਆ ਤੀਰ ਕਮਾਨ ਮੇਰਾ, ਕੀ ਕਰਾਂ ਮੈਂ ਕਸਮ ਕੁਰਾਨ ਦੀ, ਨੂੰ ਤੂੰ ਗੁਰੂ ਤੇ ਤੂੰ ਇਮਾਨ ਮੇਰਾ। ਕਹਿੰਦਾ ਸਭ ਕੁਛ ਤੂੰ ਹੈ, ਤੂੰ ਹੀ ਮੇਰਾ ਗੁਰੂ ਹੈ, ਤੂੰ ਹੀ ਮੇਰਾ ਇਸ਼ਟ ਹੈ, ਮੈਂ ਹੁਣ ਤੇਰਾ ਝਾੜੂ ਬਰਦਾਰ ਬਣ ਕੇ, ਤੇਰਾ ਸੇਵਕ ਬਣ ਕੇ ਇੱਥੇ ਸੇਵਾ ਕਰਾਂਗਾ। ਤੋ ਸਾਥ ਜੀ ਆਓ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਬੜੀ ਸੁੰਦਰ ਹੈ, ਬੜੀ ਆਨੰਦ ਵਾਲੀ ਹੈ। ਤੋ ਆਓ ਬੜੇ ਪਿਆਰ ਦੇ ਨਾਲ ਇੱਕ ਪੰਜ ਕੁ ਮਿੰਟ ਦੀ ਬੰਦਿਸ਼, ਛੋਟੀਆਂ ਛੋਟੀਆਂ ਦੋ ਤਿੰਨ ਬੰਦਿਸ਼ਾਂ ਹੋਰ ਗਾਇਨ ਕਰਾਂਗੇ। ਆਓ ਬੜੇ ਪਿਆਰ ਨੇ ਸਰਵਣ।

5 ਮਿੰਟ ਦਾ ਇੱਕ ਤਰਾਨਾ ਜੋ ਕਿ ਗੁਰਮੁਖਾਂ ਵੱਲੋਂ ਵੀਰਾਂ ਵੱਲੋਂ ਹੁਕਮ ਹੋਇਆ ਹੈ। 5 ਮਿੰਟ ਦਾ ਤਰਾਨਾ ਗੁਰੂ ਕੇ ਕੀਰਤਨੀ ਸਤਿਕਾਰ ਜੋ ਬੈਠੇ ਨੇ ਉਹਨਾਂ ਦੀ ਹਾਜ਼ਰੀ ਵਿੱਚ ਵੀ ਆਓ ਇਹ ਤਰਾਨਾ ਸ਼ਰਮ ਕਰਦੇ ਹਾਂ। ਸਤ ਸੰਗਤ ਬਖਸ਼ਣਯੋਗ ਹੈ। ਰਾਗ ਗਾਉਂਦਿਆਂ ਸ਼ਬਦ ਗਾਉਂਦਿਆਂ ਗੁਰਬਾਣੀ ਪੜ੍ਹਦਾ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਤਾਂ ਬਖਸ਼ਣਯੋਗ ਹੈ ਕਿਉਂਕਿ ਇਹ ਜੋ ਰਾਗ ਹੈ ਜਾਂ ਪੁਰਾਤਨ ਕੀਰਤਨ ਦਾ ਅੰਗ ਹੈ ਔਖਾ ਹੀ ਹੈ, ਤਾਂ ਕਿਉਂਕਿ ਇਸ ਵਾਸਤੇ ਕਈ ਸੁਰ ਕਈ ਤਰ੍ਹਾਂ ਦੀਆਂ ਕੁਛ ਰਹਿ ਜਾਂਦਾ ਹੈ। ਇਸ ਵਾਸਤੇ ਆਓ ਕੋਸ਼ਿਸ਼ ਕਰੀਦੀ ਹੈ ਅੱਗੇ ਤੋਂ ਚੰਗੇ ਹੋਣ ਦੀ, ਅੱਗੇ ਤੋਂ ਸੁਧਾਰ ਹੋਵੇ। ਤਾਂ ਸਤਸੰਗ ਜੀ ਆਓ ਬੜੇ ਪਿਆਰ ਦੇ ਨਾਲ ਇਹ ਤਰਾਨਾ, ਇਹ ਇਤਿਹਾਸਿਕ ਤਰਾਨਾ ਹੈ ਕਿ ਤਰਾਨਾ ਕਵੀ ਨੇ ਲਿਖ ਕੇ ਗਵਾਲ ਕਵੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਪਣ ਕੀਤਾ ਹੈ ਕਿ ਹੇ ਹਜ਼ੂਰ ਇਹ ਤਰਾਨਾ ਮੈਂ ਲਿਖਿਆ ਹੈ ਤੇ ਪਾਤਸ਼ਾਹ ਜੀ ਆਪ ਜੀ ਜਦੋਂ ਯੁੱਧ ਤੇ ਚੜਾਈ ਕਰਦੇ ਹੋ, ਜਦੋਂ ਸ਼ਸਤਰ ਪਸ਼ਤਰ ਪਹਿਨ ਕੇ ਘੋੜੇ ਤੇ ਸਵਾਰ ਹੋ ਕੇ ਆਪ ਜੀ ਦੇ ਕੰਧੇ ਨਾਲ ਤੀਰ ਕਮਾਨ ਜਦੋਂ ਲਟਕਦਾ ਹੈ, ਤੂੰ ਆਪ ਕਲਗੀ ਤੋੜਾ ਸ਼ਸਤਰ ਬਸਤਰ ਬਾਣਾ ਪਹਿਨ ਕੇ ਐਨ ਤਿਆਰ ਬਰਤਿਆਰ ਹੋ ਕੇ ਜਦੋਂ ਚੱਲਦੇ ਹੋ ਰਣ ਮੈਦਾਨ ਨੂੰ, ਹੇ ਸਤਿਗੁਰੂ ਪਾਤਸ਼ਾਹ ਜੀ ਉਹ ਮੈਂ ਨਕਸ਼ਾ ਖਿੱਚਿਆ ਹੈ। ਤੇ ਸਤਿਗੁਰੂ ਪਾਤਸ਼ਾਹ ਜਦੋਂ ਆਪ ਜੀ ਦਾ ਰਣਜੀਤ ਨਗਾਰਾ ਵੱਜਦਾ ਹੈ, ਸਿੰਘ ਜਦੋਂ ਰਣਜੀਤ ਨਗਾਰੇ ਤੇ ਚੋਟਾਂ ਮਾਰਦੇ ਨੇ ਉਦੋਂ ਵਿੱਚੋਂ ਜਿਹੜੀ ਧਮਕ ਪੈਦਾ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਧਮਕ ਹੈ? ਉੱਡਤ ਨਵ ਗਰਦ ਮੁਖ ਜਰਦ, ਉੱਡਤ ਨਵ ਗਰਦ ਮੁਖ ਜਰਦ ਨੇ ਤਾਂ ਭ੍ਰਮਤ ਰਾਵ ਉਡਤ ਉਰ ਦਰਦ ਦਲ ਦਬਦ ਲੰਕਾ, ਅਚਲ ਵਟ ਡਗਤ ਸ਼ਿਵ ਜਗਤ ਨਹ ਲਗਤ ਲਿਵ ਖਬਕ ਪੈ ਭਗਤ ਬਿੰਦ ਡਗਤ ਸ਼ੰਕਾ, ਐ ਪਹੀਏ ਤੜਕ ਪਿੱਟ ਕੁਮਟ ਲੁੱਟ ਕਰਕ ਉੱਠ ਖੜਕ ਸੁਣ ਭਰਕ ਹਰ ਵਿਖ ਮਣਕਾ, ਬਿਗਟ ਪਟ ਖੜਕ ਰਿਪ ਠਟਕ ਤਨ ਤਜਤ ਜਬ ਗਜਤ ਗੁਰ ਸਿੰਘ ਪਲ ਭਜਤ ਡੰਕਾ, ਡੰਕੇ ਤੇ ਚੋਟ ਮਾਰੀ ਜਦੋਂ ਰਣਜੀਤ ਨਗਾਰੇ ਤੇ। ਬੜਾ ਸੁੰਦਰ ਲਿਖਿਆ ਹੈ, ਸ਼ਾਨਾ ਨਾ ਨਾ ਨਾ ਨਾ ਨਾ ਸ਼ਨਕ ਸ਼ੋਮਕਾਰ ਛੱਡਤ ਤੀਰ ਕਲਗੀ ਧਰ, ਸਰਾਰਾ ਸਰ ਕੇ ਜਬਤ ਤੀਰ ਛੱਤੀਆਂ ਚੀਰ, ਦੁਸ਼ਟ ਸਭਨ ਕੇ ਤਰਫ ਤਰਫ ਨਿਕਸੇ ਪ੍ਰਾਣ, ਡਗਰਗ ਵੀਰ ਮਹਾਵੀਰ ਰਣ ਧੀਰ ਕੇ ਗਿਰਦ ਪਗਰੀ, ਧੂਮ ਪਰੀ ਜਗਤ ਮੇ ਤੁਮਰੀ, ਚੱਕਰ ਚਲਤ ਖੰਡ ਖੰਡ ਰੁੰਡ ਮੁੰਡ ਕਰ, ਖੰਡਾ ਖੜਕ ਤੁਪਕ ਤਬਰ ਮਹਾ ਜੁੱਧ ਦੁਸ਼ ਦਮਨ ਕਰੇ ਬ੍ਰਿਜ ਭਾਸ਼ਾ, ਚੱਕਰ ਚਲਤ ਖੰਡ ਖੰਡ ਰੁੰਡ ਮੁੰਡ ਕਰ, ਖੰਡਾ ਖੜਕ ਤੁਪਕ ਤਬਰ ਮਹਾ ਜੁੱਧ ਦੁਸ਼ ਦਮਨ ਕਰੇ, ਗੰਧਰਵ ਅਲਮਸਤ ਕੇ ਪ੍ਰਭੂ ਕੀ ਜਗ ਧੂਮ ਪਰੀ, ਡਰਤ ਪਈ ਸ਼ਿਵਪੁਰੀ ਪੇਖ ਨੰਦਪੁਰੀ, ਆਨੰਦਪੁਰੀ ਨੂੰ ਵੇਖ ਕੇ ਬ੍ਰਹਮਪੁਰੀ ਇੰਦਰਪੁਰੀ ਸ਼ਿਵਪੁਰੀ ਸਾਰੀਆਂ ਕੰਬਦੀਆਂ ਨੇ ਡਰਦੀਆਂ ਨੇ, ਚੱਕਰ ਫਟਾ ਕੇ ਇੰਦਰ ਦਾ ਦਰਬਾਰ ਕਿ ਕਿਸ ਤਰ੍ਹਾਂ ਰਣਜੀਤ ਨਗਾਰੇ ਤੇ ਚੋਟਾਂ ਵੱਜੀਆਂ ਨੇ। ਇਤੀ ਨੌਬਤ ਇਤੀ ਤੋਂ ਭਾਵ ਹੈ ਬਹੁਤ ਜ਼ਿਆਦਾ, ਨੌਬਤ ਤੋਂ ਭਾਵ ਹੈ ਨਗਾਰਾ, ਹੇ ਸਤਿਗੁਰ ਪਾਤਸ਼ਾਹ ਜੀ ਆਪ ਜੀ ਦਾ ਜੋ ਰਣਜੀਤ ਨਗਾਰਾ ਹੈ ਇਸ ਤਰ੍ਹਾਂ ਗਰਜਦਾ ਹੈ ਜਿਸ ਤਰ੍ਹਾਂ ਕਿ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਧਿਆਨ ਦੇਣਾ। ਇਤੀ ਨੌਬਤ ਗਾਣਾ ਨਾ ਨਾ ਗਾਣਾ ਨਾ ਨਾ ਗਾਣਾ ਨਾ ਨਾ ਗਾਣਾ ਨਾ ਨਾ ਗਨੀਅਰ ਉਤ ਗਰਜ, ਘਨੀਅਰ ਕਾਲੇ ਬੱਦਲ, ਇਤੀ ਨੌਬਤ ਘਾਨਾ ਨਾ ਨਾ ਘਾਨਾ ਨਾ ਨਾ ਘਾਨਾ ਨਾ ਘਨੀਅਰ ਉਤ ਗਰਜ, ਇਤੀ ਰੁਦਰ ਸਰਚਲ ਉਜਾਤ ਹੈ ਜਾਗੜ ਦੀ ਜਲਵਰ ਉਤ ਬਰਸੇ, ਇਤਨ ਕਵੀ ਜਸ ਉਚਰ ਰਹੀ ਹੈ ਚਾਤਰਕ ਚਾਤਰਕ ਤੂੰ ਹੀ ਕਰੇ, ਇੰਦਰਤ ਚੱਕਰਤ ਪਇਓ ਰਹੋ ਹੈ ਗੁਰੂ ਗੋਬਿੰਦ ਸਿੰਘ ਜਬੀ ਜੁਰਦ ਪੇ ਚੜੇ। ਇਹ ਤਰਾਨਾ ਕਹਿ ਕੇ 2-3 ਮਿੰਟ ਦਾ ਹੈ ਸਮਾਪਤੀ ਹੈ।

ਸਤਿਕਾਰ ਸਾਹਿਬ ਦੇ ਗੁਰੂ ਸਾਹਿਬ ਜੀ ਹਜ਼ੂਰੀ ਵਿੱਚ ਰੰਭਤਾ ਤੋਂ ਹੀ ਸ਼ਸਤਰਨਾਮੇ ਤੋਂ ਵਚਿੱਤਰ ਨਾਟਕ ਤੋਂ ਅਕਾਲ ਉਸਤਕ ਫਿਰ ਆਪ ਜੀ ਨੇ ਸਾਰੀ ਬਾਣੀ ਪੀਰਾਂ ਦੇ ਬਾਰੇ ਜੋ ਸਤਿਗੁਰ ਨੇ ਹੁਕਮ ਕੀਤਾ ਹੈ ਉਹ ਸਾਰੀ ਬਾਣੀ ਹੁਕਮ ਮੁਤਾਬਕ ਆਪ ਜੀ ਨੇ ਇੱਕ ਘੰਟਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਸ਼ਰਨ ਕੀਤੀ ਹੈ। ਫੁੱਲਾਂ ਚੁੱਕਾਂ ਨੂੰ ਆਪ ਕੀਰਤਨ ਕਰਦੇ ਹਾਂ। ਕਈ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝੀ ਮੁਆਫ ਕਰਨਾ। ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁਧ ਤੇ ਸਪਸ਼ਟ ਬਾਣੀ ਪੰਡਾ ਬਾਲ ਬਖਸ਼ਿਸ਼ ਕਰਨ ਵੀਰ ਸੁਖਿੰਦਰ ਸਿੰਘ ਸੁੱਖੀ ਸਾਹਿਬ ਜੀ, ਜਿਨ੍ਹਾਂ ਨਾਲ ਬਹੁਤ ਹੀ ਪਿਆਰ ਹੈ, ਉਨ੍ਹਾਂ ਨੇ ਇੱਥੇ ਦਰਸ਼ਨ ਕਰਾਏ ਨੇ। ਹਿੱਚਨ ਵਿਖੇ ਪ੍ਰੋਗਰਾਮ ਰੱਖ ਕੇ ਸਾਰੇ ਸੰਗਤਾਂ ਦੇ ਸਰੋਤਿਆਂ ਦੇ ਦਰਸ਼ਨ ਹੋਏ ਨੇ। ਗੁਰੂ ਕੇ ਕੀਰਤਨੀਏ ਸਾਡੇ ਬਜ਼ੁਰਗ ਸਤਿਕਾਰ ਜੋ ਬੈਠੇ ਨੇ ਉਨ੍ਹਾਂ ਦੇ ਦਰਸ਼ਨ ਇੱਥੇ ਹੋਏ ਨੇ। ਤੇ ਸਾਥ ਦੀ ਆਓ ਪੰਥ ਦੇ ਰਤਨ ਨੇ, ਹੁਣ ਉਨ੍ਹਾਂ ਪਾਸੋਂ ਕੀਰਤਨ ਸਰਵਣ ਕਰਨਾ ਹੈ, ਆਪ ਜੀ ਨੂੰ ਨਿਹਾਲ ਕਰਨਗੇ। ਦਾਸ ਵੱਲੋਂ ਇੱਥੇ ਹੀ ਫਤਿਹ ਹੈ, ਫੁੱਲਾਂ ਚੁੱਕਾਂ ਮੁਆਫ਼, ਪਿਆਰ ਸਾਇਆ ਤੇ ਸਾਰੇ ਫਤਿਹ ਬੁਲਾਓ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਅਸੀਂ ਕਲ ਯੁਗੀ ਜੀਵ ਸਮਝਦੇ ਹਾਂ ਕਿ ਤੂੰ ਸਾਡੀ ਕਰਨੀ ਵੱਲ ਨਹੀਂ ਵੇਖ ਰਿਹਾ, ਜਾਂ ਸਾਨੂੰ ਕੌਣ ਵੇਖ ਰਿਹਾ। ਜਿਤਨੇ ਅਸੀਂ ਪਾਪ ਕਰਦੇ ਹਾਂ, ਕੂੜ ਬੋਲਦੇ ਹਾਂ, ਤੈਨੂੰ ਦੂਰ ਸਮਝਿਆ ਤਾਂ ਹੀ ਤਾਂ ਇਹ ਅਨਰਥ ਕਰਦੇ ਹਾਂ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਹੋਮਨ ਸੋ ਦੂਰ ਪਰਾਨੇ। ਇਹ ਸਾਡਾ ਜੀਵਨ ਹੈ, ਪਰ ਤੂੰ ਤਾਂ ਸਭ ਕੁਛ ਵੇਖ ਰਿਹਾ। ਇਸ ਲਈ ਜਿਸ ਤਰ੍ਹਾਂ ਅਸੀਂ ਬਖਸ਼ੇ ਜਾਂਦੇ ਹਾਂ, ਸਾਨੂੰ ਬਖਸ਼ ਲੈ, ਅਸੀਂ ਮੰਦੇ ਚੰਗੇ ਜਿਹੋ ਜਿਹੇ ਵੀ ਹਾਂ, ਹੇ ਨਿਰੰਕਾਰ ਅਸੀਂ ਰੁੜੇ ਜਾ ਰਹੇ ਹਾਂ।

ਕਿਉਂਕਿ ਸਾਡਾ ਜੀਵਨ ਹੈ ਕਲਯੁਗ ਨੇ ਸਾਡੀਆਂ ਅੱਖਾਂ ਬੰਦ ਕਰ ਰੱਖੀਆਂ ਹਨ ਕੀ ਸੱਚ ਹੈ ਕੀ ਝੂਠ ਹੈ ਸਾਨੂੰ ਕੁਝ ਪਤਾ ਨਹੀਂ ਲੱਗਦਾ ਸਾਡਾ ਜੀਵਨ ਬਣ ਚੁੱਕਿਆ ਹੈ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਯਾਹੂ ਜੁਗਤ ਬਿਹਾਨੇ ਕਈ ਜਨਮ ਜੇ ਇਹ ਸੁਭਾਅ ਇੱਕ ਜਨਮ ਦਾ ਹੋਵੇ ਤਾਂ ਕੋਈ ਚੰਗਾ ਕੰਮ ਕਰਕੇ ਇਸ ਸੁਭਾਵ ਨੂੰ ਬਦਲਿਆ ਜਾ ਸਕਦਾ ਪਰ ਸਾਨੂੰ ਤਾਂ ਕਈ ਜਨਮ ਹੋ ਗਏ ਹਨ ਇਹ ਭੁੱਲਾਂ ਕਰਦਿਆਂ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਕਰਮ ਕਰ ਸਾਡੇ ਤੇ ਰਹਿਮਤ ਕਰ ਮੰਦੇ ਚੰਗੇ ਅਸੀਂ ਤੇਰੇ ਹਾਂ ਸਾਡੇ ਤੇ ਦਇਆ ਕਰ ਤੂੰ ਬੜੇ ਬੜੇ ਪੱਥਰ ਤਾਰ ਦਿੱਤੇ ਹਨ ਹੈ ਬਖਸ਼ਿਸ਼ਾਂ ਦਾ ਸਮੁੰਦਰ ਹੈ ਜੇ ਸਾਡੇ ਪਾਪਾਂ ਦੇ ਦੋ ਚਾਰ ਬੇੜੇ ਇਸ ਸਮੁੰਦਰ ਵਿੱਚ ਡੁੱਬ ਵੀ ਗਏ ਤਾਂ ਤੈਨੂੰ ਕੀ ਫਰਕ ਪਵੇਗਾ ਇਸ ਲਈ ਦਇਆ ਕਰ।

ਗੁਰਸਿੱਖ ਨੇ ਸਭ ਕੁਛ ਕਰਦਿਆਂ ਹੋਇਆਂ ਵੀ, ਸੇਵਾ ਸਿਮਰਨ ਪਰ ਪੁਕਾਰ ਕਰਦਿਆਂ ਹੋਇਆਂ ਵੀ ਏਡੀ ਨਿਮਰਤਾ ਧਾਰਨ ਕਰਨੀ ਹੈ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਨ ਕਿ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ। ਹੇ ਨਿਰੰਕਾਰ, ਜੇ ਕੋਈ ਸਮੁੰਦਰ ਦੀਆਂ ਛਲਾਂ ਨੂੰ ਤਰੰਗਾਂ ਨੂੰ ਗਿਣਨਾ ਚਾਹੇ ਤਾਂ ਕੌਣ ਗਿਣ ਸਕਦਾ ਹੈ? ਅਣਗਿਣਤ ਹਨ ਤੇ ਇਸ ਤੋਂ ਵੱਧ ਮੇਰੇ ਅਵਗੁਣ ਹਨ, ਕਿਤਨੀ ਕੁ ਗਿਣਤੀ ਕਰੋਗੇ? ਸਾਨੂੰ ਤੇਰੀ ਬਖਸ਼ਿਸ਼ ਤਾਰ ਸਕਦੀ ਹੈ, ਤੇਰੀ ਰਹਿਮਤ ਸਾਨੂੰ ਤਾਰ ਸਕਦੀ ਹੈ, ਅਰਦਾਸ ਕਰ ਰਹੇ ਹਨ ਸਾਡੇ ਲਈ। ਆਓ ਤੁਸੀਂ ਵੀ ਕਰੋ ਸਾਰੇ।

ਜਿਸ ਵਿੱਚ ਉਹਨਾਂ ਨੇ ਗਿਆਨ ਦੀ ਵਿਆਖਿਆ ਕਰਦੇ ਸੀ। ਕਹਿੰਦੇ ਨੇ ਜਦੋਂ ਗਿਆਨ ਮਨੁੱਖ ਨੂੰ ਹੋ ਜਾਂਦਾ ਕੀ ਹੁੰਦਾ? ਦੇਖੋ ਭਾਈ, ਗਿਆਨ ਕੀ ਆਈ ਆਂਦੀ। ਰਾਗ ਗੌੜੀ ਵਿੱਚ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਦਰਜ ਹੈ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਇਹ ਭਾਈ ਦੇਖੋ, ਗਿਆਨ ਦੀ ਹਨੇਰੀ ਆ ਗਈ। ਹਨੇਰੀਆਂ ਆ ਜਾਣ ਤੇ ਅਸੀਂ ਦਰਵਾਜ਼ੇ ਬੰਦ ਕਰਨੇ, ਕਿ ਹਨੇਰੀ ਆ ਗਈ ਹੈ, ਗਰਦੋ ਗੁਬਾਰ ਨਾਲ ਸਾਡਾ ਮਕਾਨ ਭਰ ਜਾਏਗਾ, ਬਸਤਰ ਮੈਲੇ ਹੋ ਜਾਣਗੇ। ਹਨੇਰੀ ਆ ਜਾਏ, ਹੋਰ ਕੁਛ ਨਾ ਹੋਵੇ ਤੇ ਅੱਖਾਂ ਬੰਦ ਕਰ ਲੈਂਦੇ ਹਾਂ, ਪਰ ਜਦੋਂ ਗਿਆਨ ਦੀ ਹਨੇਰੀ ਆ ਜਾਏ ਅੱਖਾਂ ਖੁੱਲ ਜਾਂਦੀਆਂ। ਜਦੋਂ ਗਿਆਨ ਦੀ ਹਨੇਰੀ ਆ ਜਾਏ, ਜਨਮਾਂ ਜਨਮਾਂ ਦੀ ਵਿਗੜੀ ਹੋਈ ਗੱਲ ਬਣ ਜਾਂਦੀ। ਦੇਖੋ ਭਾਈ, ਗਿਆਨ ਕੀ ਆਈ ਆਂਦੀ। ਉਸ ਹਨੇਰੀ ਨਾਲ ਕੀ ਹੋਇਆ? ਸਭੇ ਉਡਾਨੀ ਪਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ। ਜਿਹੜੀ ਭਰਮ ਦੀ ਛੱਪਰੀ ਸੀ ਬੰਨੀ ਹੋਈ, ਉਹ ਡਿੱਗ ਪਈ। ਭਰਮ ਦੀ ਛੱਪਰੀ ਸੀ ਤੇ ਮਾਇਆ ਨਾਲ ਇਸ ਨੂੰ ਬੱਧਾ ਹੋਇਆ ਸੀ, ਇਹ ਛੱਪਰੀ ਡਿੱਗ ਪਈ। ਤਨ ਨੇ ਭਾਗਾਂ ਵਾਲੇ ਉਹ ਨੇ ਜਿਨ੍ਹਾਂ ਦੇ ਜੀਵਨ ਵਿੱਚ ਗਿਆਨ ਦੀ ਹਨੇਰੀ ਆ ਜਾਵੇ। ਜਿਸ ਬੰਦੇ ਨੇ ਬਹੁਤ ਕੁਛ ਜਾਣਿਆ ਤੇ ਭਰਮ ਫੇਰ ਵੀ ਟਿਕਿਆ ਹੋਏ, ਟਿਕਿਆ ਰਹਿੰਦਾ। ਆਮ ਬੰਦਿਆਂ ਦੀ ਗੱਲ ਨਹੀਂ ਕਰਦਾ, ਵੱਡੇ ਵੱਡੇ ਗਿਆਨੀਆਂ ਦੇ ਹਿਰਦੇ ਵਿੱਚ ਭਰਮ ਟਿਕਿਆ ਰਹਿੰਦਾ। ਇੱਕ ਕਥਾ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਸਿੱਖ ਇਤਿਹਾਸ ਵਿੱਚ ਦਰਜ ਹੈ, ਮਿਲਦੀ ਸਾਨੂੰ। ਇੱਕ ਪੰਡਿਤ ਜੀ ਆਏ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਹਜ਼ੂਰੀ। ਕਹਿਣ ਲੱਗੇ, ਦਾਤਾ ਜੀ ਕਥਾ ਕਰਨੀ ਹੈ। ਸਾਹਿਬ ਕਹਿਣ ਲੱਗੇ, ਕਿਸਦੀ ਕਥਾ ਕਰੋਗੇ? ਕਹਿਣ ਲੱਗੇ, ਧਰਮ ਦੀ। ਪਾਤਸ਼ਾਹ ਕਹਿੰਦੇ ਨੇ, ਕੁਰਬਾਨ ਜਾਵਾਂ, ਜਿਹੜਾ ਧਰਮ ਦੀ ਕਥਾ ਸੁਣਾਵੇ ਸੁਣਾਓ। ਸੁਣਾਈ। ਸਾਹਿਬ ਕਹਿੰਦੇ ਨੇ, ਦੱਸੋ ਕੋਈ ਸੇਵਾ? ਕਹਿਣ ਲੱਗਾ, ਅਜੇ ਨਹੀਂ, ਇਹ ਜਿਹੜੀ ਤੁਹਾਨੂੰ ਕਥਾ ਸੁਣਾਈ ਹੈ ਇਹ ਤੇ ਅੱਧੀ ਹੈ। ਸਾਹਿਬ ਕਹਿਣ ਲੱਗੇ, ਪੂਰੀ ਸੁਣਾ ਦਿੰਦੇ। ਕਹਿਣ ਲੱਗਾ, ਦੂਸਰੀ ਪੋਥੀ ਕਾਂਸੀ ਪਈ ਹੈ, ਉਹ ਆਵੇ ਤੇ ਮੈਂ ਪੂਰੀ ਸੁਣਾਵਾਂ। ਕਾਂਸੀਓ ਪੋਥੀ ਲੈ ਆਓ। ਕਹਿਣ ਲੱਗੇ, ਜਾਣ ਦਾ ਸਫ਼ਰ ਕਰਕੇ ਪੈਂਦਾ, ਖਰਚਾ ਵੀ ਦੇ ਦੇਣੇ। ਇਹ ਤਿਆਰ ਹੋਣ ਲੱਗਾ। ਕਹਿੰਦੇ ਨੇ, ਤਿਆਰੀ ਕਰਦਾ ਰਿਹਾ ਪਰ ਮਹੂਰਤ ਨਾ ਸ਼ੁਭ ਨਿਕਲੇ। ਜਦੋਂ ਨਿਕਲਿਆ ਮਹੂਰਤ ਤੇ ਤੁਰਿਆ ਤੇ ਸੱਜੇ ਪਾਸਿਓ ਗਧਾ ਬੋਲ ਪਿਆ, ਵਾਪਸ ਆ ਗਏ। ਭਾਈ ਗੁਰਦਾਸ ਸਾਹਿਬ ਜੀ ਨੇ ਉਹ ਕਥਾ ਬੜੀ ਪਿਆਰੀ, ਬੜੇ ਸੁੰਦਰ ਢੰਗ ਨਾਲ ਲਿਖੀ ਹੈ। ਉਹ ਕਹਿੰਦੇ ਨੇ, ਤੁਰਿਆ ਗਧਾ ਬੋਲਿਆ ਤੇ ਸਾਹਿਬ ਜੀ ਕਹਿੰਦੇ ਨੇ, ਕਿਉਂ ਮੁੜਾਏ ਹੋ? ਕਹਿਣ ਲੱਗੇ ਜੀ, ਅਪਸ਼ਗਨ ਹੋ ਗਿਆ। ਗੁਰਦੇਵ ਕਹਿੰਦੇ ਨੇ, ਇੰਨੇ ਦੇਵਤੇ ਪੂਜੇ, ਇੰਨੀ ਪੂਜਾ ਕੀਤੀ, ਇਹਦਾ ਮਤਲਬ ਗਧਾ ਹੀ ਬਲਵਾਨ ਨਿਕਲਿਆ, ਜਿਹਨੇ ਸਭ ਕੁਛ ਤੇ ਪਾਣੀ ਫੇਰ ਕੇ ਰੱਖ ਦਿੱਤਾ, ਗਧੇ ਨੂੰ ਬੰਨ ਕੇ ਪਾਸੇ ਕਰ ਲੈਂਦੇ, ਬਾਕੀ ਪੂਜਾ ਦੀ ਕੀ ਲੋੜ ਸੀ? ਆਖੋ ਸਤਨਾਮ। ਹੁਣ ਏਡਾ ਵੱਡਾ ਗਿਆਨੀ ਤੇ ਇੱਕ ਪਰਮ ਮਨ ਵਿੱਚ ਟਿਕਿਆ ਰਹਿ ਗਿਆ ਨਾ। ਕਈ ਵਾਰ ਜਦੋਂ ਸਿਆਣਿਆਂ ਸਿਆਣਿਆਂ ਨੂੰ ਮੈਂ ਤੱਕਦਾ, ਇੱਕ ਡਾਕਟਰ ਸਨ ਮੇਰੇ ਮਿੱਤਰ, ਬੜੇ ਪੜ੍ਹੇ ਲਿਖੇ, ਘਰੋਂ ਤੁਰਨ ਲੱਗੇ ਤੇ ਕਹਿਣ ਲੱਗੇ, ਗਿਆਨੀ ਜੀ ਠਹਿਰ ਜਾਓ, ਛੇਤੀ ਆ ਗਈ। ਮੈਂ ਉਹਨੂੰ ਆਖਿਆ, ਤੇਰਾ ਪ੍ਰਮਾਣ ਪੱਤਰ ਤੇ ਜ਼ਬਤ ਹੋ ਜਾਣਾ ਚਾਹੀਦਾ, ਤੈਨੂੰ ਕਮ ਸੋ ਕਮ ਇਹ ਤੇ ਪਤਾ ਚਾਹੀਦਾ ਕਿ ਸਿੱਖ ਕਿਉਂ ਆਉਂਦੀ, ਇਸ ਦਾ ਕਾਰਨ ਕੀ ਹੈ? ਅਨੇਕਾਂ ਭਰਮ ਬੰਦੇ ਦੇ ਮਨ ਵਿੱਚ ਟਿਕੇ ਹੋਏ ਨੇ। ਸਾਹਿਬ ਜੀ ਕਹਿੰਦੇ ਨੇ, ਜੇ ਭਰਮ ਟਿਕੇ ਨੇ ਤੇ ਕੋਈ ਗਿਆਨੀ ਨਹੀਂ। ਸੋਈ ਗਿਆਨੀ ਜੇ ਆਪ ਪਛਾਣੀ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਵੇਖੈ ਇੱਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗਿਆਨੀ ਕੋਈ ਐਵੇਂ ਨਹੀਂ ਬਣ ਜਾਂਦਾ। ਚਾਰ ਗੱਲਾਂ ਯਾਦ ਕਰ ਲਈਆਂ, ਪਰਮ ਪਖੰਡ ਤਮਾਮ ਦੁਨੀਆ ਭਰ ਦੇ ਗੁਣਾ ਅਨਰਥ ਟਿਕੇ ਰਹਿ ਤੇ ਫਿਰ ਗਿਆਨੀ ਨਹੀਂ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਪਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ। ਉਸ ਜੀਵਨ ਚ ਭਰਮ ਨਹੀਂ ਰਹਿ ਜਾਂਦਾ, ਪਰਮ ਦੀ ਛੱਪਰੀ ਡਿੱਗ ਪੈਂਦੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਉਪਦੇਸ਼ ਕਰਦਿਆਂ ਇੱਕ ਬਚਨ ਕਿਹਾ ਸੀ। ਕਹਿੰਦੇ ਨੇ, ਖਾਲਸਾ ਖਾਸ ਕਹਾਵੈ ਸੋਈ, ਜਾਂ ਕੈ ਹਿਰਦੇ ਭਰਮ ਨਾ ਹੋਈ। ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸਾ ਸਤ ਗੁਰੂ ਹਮਾਰਾ। ਗਿਆਨ ਦੀ ਹਨੇਰੀ ਅੰਦਰ ਆਈ ਹੋਵੇ, ਗੁਰੂ ਅੱਗੇ ਸਿੱਖ ਕਰੇ ਅਰਦਾਸ, ਫਿਰ ਜਿਸ ਪਾਸੇ ਵੀ ਮੂੰਹ ਕਰੇ ਫਤਿਹ ਫਤਿਹ। ਜਿਸ ਕੰਮ ਨੂੰ ਹੱਥ ਪਾਵੇ ਉਹ ਕਾਰਜ ਸਿਰੇ ਚੜ ਜਾਏਗਾ। ਗੁਰੂ ਅੱਗੇ ਕੀਤੀ ਅਰਦਾਸ, ਅੱਗੇ ਭਰਮ ਨਹੀਂ ਟਿਕਦਾ। ਸਿੱਖ ਰਾਜ ਦੇ ਥੰਮ, ਮਹਾਨ ਤਪਸਵੀ
ਮਹਾਨ ਨਾਮ ਰੱਖੀਏ ਅਕਾਲੀ ਫੂਲਾ ਸਿੰਘ ਜੀ। ਵੱਡੇ ਵੱਡੇ ਫਕੀਰ ਵੀ ਆ ਕੇ ਇਹਨਾਂ ਅੱਗੇ ਝੁਕਦੇ ਸਨ, ਉਹ ਕਹਿੰਦੇ ਸਨ ਬੜੀ ਕਮਾਈ। ਚੰਗੇ ਚੰਗੇ ਜਥੇਦਾਰ ਜਦੋਂ ਸਾਹਮਣੇ ਆਉਂਦੇ ਸਨ, ਜਥੇਦਾਰ ਤੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਵਰਗਾ ਬੰਦਾ, ਉਹ ਇੱਕ ਮਿੰਟ ਤੋਂ ਵੱਧ ਸਾਹਮਣੇ ਨਹੀਂ ਸੀ ਟਿਕ ਸਕਦਾ, ਇੰਨਾ ਤੇਜ਼ ਸੀ ਅਕਾਲੀ ਜੀ ਦਾ ਚੱਲਿਆ ਨਹੀਂ ਸੀ ਜਾਂਦਾ। ਕਹਿੰਦੇ ਨੇ ਨਸ਼ਹਿਰੇ ਦੇ ਕੋਲ ਜਦੋਂ ਜ਼ਾਲਮਾਂ ਨੇ ਪਠਾਣਾਂ ਨੇ ਆ ਕੇ ਬਹੁਤ ਵੱਡਾ ਹਜੂਮ ਇਕੱਠਾ ਕਰ ਲਿਆ, ਕਹਿਣ ਲੱਗੇ ਅਸੀਂ ਇਹਨਾਂ ਨੂੰ ਲੁੱਟਦੇ ਰਹਿ, ਉਲਟੇ ਸਾਨੂੰ ਭਜਾਉਣ ਵਾਲੇ ਲੁੱਟਣ ਵਾਲੇ ਕਿੱਥੋਂ ਆ ਗਏ। ਅਕਾਲੀ ਜੀ ਨੇ ਅਰਦਾਸ ਕਰ ਦਿੱਤੀ, ਹੇ ਪਾਤਸ਼ਾਹ, ਇਹਨਾਂ ਜ਼ਾਲਮਾਂ ਦੀ ਸੁਦਾਈ ਕਰਨ ਵਾਸਤੇ ਤੇਰਾ ਖਾਲਸਾ ਜਾ ਆਏ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਤੋਪਖਾਨਾ ਤੇ ਅਜੇ ਆਇਆ ਨਹੀਂ, ਇਹ ਅਰਦਾਸ ਕੈਂਸਲ ਕਰ ਦਿਓ। ਕਹਿਣ ਲੱਗੇ ਅਰਦਾਸ ਕਰਨ ਵਾਲਾ ਹੋਵੇ ਸਿੱਖ ਤੇ ਸੁਣਨ ਵਾਲਾ ਹੋਵੇ ਗੁਰੂ ਧਰ ਕਲਗੀ ਧਰ, ਫਿਰ ਅਰਦਾਸਾਂ ਕਦੀ ਤਬਦੀਲ ਨਹੀਂ ਹੁੰਦੀਆਂ। ਅਜੇ ਤੱਕ ਫਿਰ ਤੇਰੀ ਸਿੱਖੀ ਚ ਫਰਕ ਹੈ, ਮੈਂ ਅੱਜ ਸਮਝਿਆ ਕਿ ਤੇਰੇ ਵਿੱਚ ਕਾਨ ਕਿਉਂ ਹੈ, ਅੱਜ ਸਮਝਿਆ ਤੇਰੇ ਮਨ ਵਿੱਚ ਅਰਦਾਸ ਦੀ ਕਦਰ ਨਹੀਂ। ਕਹਿੰਦੇ ਨੇ ਜਕਾਰੇ ਛੱਡੇ, ਹੁਣ 500 ਸਾਥੀ ਸਿਰਫ ਨਾਲ, ਜਿੰਨੀ ਤਾਦਾਦ ਹੈ ਉਸ ਵੇਲੇ ਆਈਆਂ ਫੌਜਾਂ ਦੀ, ਦੁਸ਼ਮਣ ਭਾਰੀ ਗਿਣਤੀ ਵਿੱਚ ਨੇ ਪਰ ਦੌੜ ਗਏ। ਕਹਿੰਦੇ ਨੇ ਖਾਲਸਾ ਹੀ ਨਿਸ਼ਾਨ ਤੇ ਪਹਾੜੀ ਤੇ ਝੂਲ ਗਿਆ ਪਰ ਅਕਾਲੀ ਜੀ ਸ਼ਹੀਦ ਹੋ ਗਏ। ਉਹ ਦੱਸ ਗਏ ਕਿ ਮਨ ਵਿੱਚ ਭਰਮ ਨਾ ਰਹੇ, ਜਿੱਥੇ ਧਰਮ ਆ ਜਾਏ ਅਨੇਕਾਂ ਮੁਸੀਬਤਾਂ ਪਾਸੇ ਹੋ ਜਾਂਦੀਆਂ ਨੇ। ਫਾਰਸੀ ਦਾ ਅਦੀਬ ਕਹਿੰਦਾ, ਐ ਗਮ ਦੇ ਹਜੂਮ ਤੂੰ ਆ ਜਾ ਆਪਣੀਆਂ ਫੌਜਾਂ ਲੈ ਕੇ, ਪਰ ਜੇ ਮੇਰਾ ਪਿਆਰਾ ਮੇਰੇ ਨਾਲ ਹੈ ਮੈਂ ਤੇਰੀਆਂ ਜੜਾਂ ਪੁੱਟ ਕੇ ਰੱਖ ਦਿਆਂਗਾ। ਅਗਰ ਗਮ ਲਸ਼ਕਰ ਅੰਗੇਜ਼ਦ ਕੇ ਖੂਨੇ ਆਸ਼ਕਾਂ ਰੇਜ਼ਦ, ਮਨੇ ਸਾਕੀ ਬਹਿਮ ਸਾਜ਼ਮ ਵਾ ਬੁਨਿਆਦ ਬਰ ਅੰਦਾਜ਼ਿਮ। ਕਹਿੰਦੇ ਨੇ ਤੁਹਾਡੀਆਂ ਜੜਾਂ ਪੁੱਟ ਦਿਆਂਗਾ, ਗਮ ਨਹੀਂ ਰਹਿ ਸਕਦੇ, ਭਰਮ ਨਹੀਂ ਰਹਿ ਸਕਦਾ, ਮੇਰਾ ਪਿਆਰਾ ਮੇਰੇ ਨਾਲ ਹੈ। ਸਾਡਾ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬੰਧ, ਦੋ ਚਿੱਤੇ ਕੀ ਦੋ ਖੂਨ ਗਿਰਾਨੀ ਮੋਹ ਬਲੇਡਾ ਟੂਟਾ। ਇਹ ਛੱਪੜੀ ਖੜੀ ਕੇ ਨਹੀਂ, ਦੋ ਚਿੱਤਾ ਪਾਣੇ ਕੰਮ ਕਰਾਂ ਕਿ ਨਾ ਕਰਾਂ, ਬੜੀ ਮੁਸੀਬਤ ਹੈ ਬੰਦੇ ਦੀ ਉਸ ਵੇਲੇ ਜਦੋਂ ਇਹ ਕਹਿੰਦਾ ਜਾਵਾਂ ਕਿ ਨਾ ਜਾਵਾਂ, ਇਹ ਕੰਮ ਮੈਂ ਕਰਾਂ ਕਿ ਨਾ ਕਰਾਂ। ਦੋ ਚਿੱਤਾਪਣ ਬਹੁਤ ਵੱਡਾ ਦੁੱਖ ਹੈ, ਦੂਈ ਭਾਵ ਕੇ ਨੰਕਾਰ ਹੈ ਕਿ ਨਹੀਂ। ਕਈ ਵਾਰ ਸਾਰੀ ਉਮਰ ਬੀਤ ਜਾਂਦੀ ਹੈ, ਅਰਦਾਸਾਂ ਕਰਦੇ ਹਾਂ ਤੇ ਸ਼ੱਕ ਵੀ ਬਣਿਆ ਰਹਿੰਦਾ, ਕੁਛ ਹੈ ਵੀ ਇਹ ਕਿ ਐਵੇਂ ਸਭ ਕੁਝ ਕਰੀ ਜਾ ਰਹੇ ਹਾਂ। ਇਹਨੂੰ ਕਹਿੰਦੇ ਨੇ ਦੁਚਿੱਤਾਪਣ। ਦੂਈ ਗੁਸਾਈ ਤੁਲਸੀਦਾਸ ਇੱਕ ਦਿਨ ਤੁਰੇ ਜਾ ਰਹੇ ਸਨ, ਇਹ ਸਨ ਬ੍ਰਾਹਮਣ, ਤੇ ਅੱਗੋਂ ਆ ਗਈ ਇੱਕ ਭੰਗਣ, ਉਹਨੇ ਸਿਰ ਉੱਤੇ ਗੰਦਗੀ ਚੁੱਕੀ ਹੋਈ ਹੈ। ਇਹ ਬਚਨ ਦਾ ਯਤਨ ਕਰਨ ਲੱਗਾ, ਕਦੀ ਇੱਧਰ ਹੋਵੇ ਕਦੀ ਉੱਧਰ, ਜਿਉਂ ਜਿਉਂ ਕਈ ਵਾਰ ਬਚਨ ਦਾ ਯਤਨ ਕਰੀਏ ਤਿਉਂ ਤਿਉਂ ਬੰਦਾ ਟਕਰਾ ਜਾਂਦਾ। ਉਸ ਬੀਬੀ ਨੇ ਇੱਕ ਬਚਨ ਕਿਹਾ, ਇਹਦੇ ਲਈ ਉਹ ਮੁੱਖ ਉਪਦੇਸ਼ ਬਣ ਗਏ। ਕਹਿਣ ਲੱਗੀ, ਮਹਾਰਾਜ ਪੰਡਿਤ ਜੀ ਇੱਕ ਪਾਸੇ ਲੱਗੋ ਜਿੱਧਰ ਲੱਗਣਾ। ਉਹਦੇ ਪੈਰਾਂ ਤੇ ਡਿੱਗ ਪਿਆ, ਕਹਿਣ ਲੱਗਾ, ਮੈਂ ਅੱਜ ਤੱਕ ਇੱਕ ਪਾਸੇ ਨਹੀਂ ਲੱਗਾ, ਹੁਣ ਲੱਗ ਜਾਵਾਂਗਾ। ਤੂੰ ਮੇਰੀ ਗੁਰੂ ਹੋ, ਮੈਨੂੰ ਤੂੰ ਅਕਲ ਦੇ ਦਿੱਤੀ ਏ। ਕਈ ਵਾਰ ਦੁਚਿੱਤੇਪਣ ਵਿੱਚ ਹੀ ਬੰਦਾ ਫੈਸਲਾ ਹੀ ਨਹੀਂ ਕਰ ਸਕਦਾ ਕਿ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ, ਅੱਧ ਵਿਚਕਾਰੇ ਇਹ ਫਸਿਆ ਰਹਿੰਦਾ ਹੈ। ਜਦੋਂ ਨੰਕਾਰ ਦੀ ਮਿਹਰ ਹੁੰਦੀ ਏ, ਦੁਚਿੱਤਾਪਣ ਡਿੱਗ ਪੈਂਦਾ, ਦੂਈ ਭਾਵ ਦੀ ਇਹ ਥੰਮੀ ਡਿੱਗ ਪੈਂਦੀ ਹੈ। ਮੋਹ ਬਲੇਂਡਾ ਟੂਟਾ, ਮੋਹ ਦਾ ਵਿਵਲਾ, ਮੋਹ ਦਾ ਸ਼ਤੀਰ ਵੀ ਟੁੱਟ ਜਾਂਦਾ। ਕ੍ਰਿਸ਼ਨਾ ਸ਼ਾਨ ਪਰੀ ਧਾਰੀ ਉਪਰ ਦੁਰਮਤ ਪਾਂਡਾ ਫੂਟਾ, ਕ੍ਰਿਸ਼ਨਾ ਦੀ ਛੰਨ ਧਰਤੀ ਤੇ ਡਿੱਗ ਪੈਂਦੀ ਹੈ, ਖੋਟੀ ਮਤ ਦਾ ਦੁਰਮਤ ਦਾ ਭਾਂਡਾ ਭੱਜ ਜਾਂਦਾ। ਆਂਬੀ ਪਾਛੇ ਜੋ ਜਲ ਬਰਖਾ, ਫਿਰ ਕਈ ਵਾਰ ਹਨੇਰੀ ਜਦੋਂ ਆਉਂਦੀ ਹੈ ਤੇ ਨਾਲ ਮੀਂਹ ਵੀ ਆ ਜਾਂਦਾ, ਬਰਸਾਤ ਵੀ ਆ ਜਾਂਦੀ, ਮਿੱਟੀ ਘੱਟਾ ਸਭ ਬਹਿ ਜਾਂਦਾ। ਕਹਿੰਦੇ ਨੇ ਇਸ ਹਨੇਰੀ ਦੇ ਪਿੱਛੋਂ ਜੋ ਬਰਸਾਤ ਆਈ ਹੈ, ਰੱਬ ਦਾ ਬੰਦਾ ਇਹਦੇ ਨਾਲ ਭਿੱਜ ਗਿਆ। ਧੰਨ ਨੇ ਉਹ ਜੋ ਨਾਮ ਵਿੱਚ ਭਿੱਜੇ ਪਏ, ਧੰਨ ਨੇ ਉਹ ਜਿੰਨਾ ਅੰਮ੍ਰਿਤ ਵਿੱਚ ਇਸ਼ਨਾਨ ਕਰ ਲਿਆ। ਆਂਦੀ ਪਾਛੇ ਜੋ ਜਲ ਬਰਖ ਹੈ ਤੇ ਤੇਰਾ ਜਨ ਪੀਨਾ, ਕਹੋ ਕਬੀਰ ਮਨ ਪਾਇਆ ਪ੍ਰਗਾਸਾ ਉਦੈ ਪਾਣ ਜਬ ਚੀਨਾ। ਕਬੀਰ ਸਾਹਿਬ ਕਹਿੰਦੇ ਨੇ, ਚੜਦਾ ਸੂਰਜ ਮੈਂ ਵੇਖ ਲਿਆ, ਉਦੈ ਪਾਣ ਵੇਖਿਆ। ਉਦੈ ਦਾ ਅਰਥ ਹੈ ਚੜਨਾ, ਪਾਣ ਦਾ ਅਰਥ ਹੈ ਸੂਰਜ। ਉਦੈ ਪਾਣ ਜਬ ਚੀਨਾ, ਅੱਜ ਚੜਦਾ ਸੂਰਜ ਮੈਂ ਵੇਖਿਆ। ਇਹ ਹੈ ਗਿਆਨ, ਉਹ ਗਿਆਨ ਨਹੀਂ ਜੋ ਸਿਰ ਤੇ ਬੋਝ ਬਣ ਕੇ ਬਹਿ ਜਾ, ਪੜ ਪੜ ਕੇ ਗੱਡੀਆਂ ਨਹੀਂ ਲੱਦਣੀਆਂ, ਉਹ ਗਿਆਨ ਹੈ ਜੋ ਮਨੁੱਖ ਨੂੰ ਹੌਲਾ ਕਰ ਦੇਵੇ।
ਮੁਕਤ ਕਰ ਦੇਵੇ, ਇਸ ਦੇ ਮਨ ਤੋਂ ਕੁਛ ਬੋਝ ਲੈ ਜਾਵੇ, ਇਹ ਆਪਣੇ ਆਪ ਨੂੰ ਸੁਖੀ ਪ੍ਰਤੀਤ ਕਰੇ। ਸਾਹਿਬ ਜੀ ਇੱਥੇ ਫਰਮਾਉਂਦੇ ਨੇ, ਅਨਕ ਭੇਖ ਯਾਰ ਗਿਆਨ ਧਿਆਨ ਮਨ ਹੱਠ ਮਿਲਿਓ ਨਾ ਕੋਈ, ਕਹੋ ਨਾਨਕ ਕਿਰਪਾ ਭਾਈ ਭਗਤ ਗਿਆਨੀ ਸੋਏ, ਗੰਗਾ ਗਿਆਨ ਨਹੀਂ ਮੁੱਖ ਬਾਤੋ, ਮੂੰਹ ਨਾਲ ਨਾ ਨਿਰੀਆਂ ਗੱਲਾਂ ਨਾਲ ਹੀ ਗਿਆਨ ਨਹੀਂ ਹੁੰਦਾ, ਅਨਕ ਜੁਗਤ ਸ਼ਾਸਤਰ ਕਰ ਬਾਤੋ, ਅਨੇਕਾਂ ਜੁਗਤੀਆਂ ਨਾਲ ਜਾਂ ਅਨੇਕਾਂ ਸ਼ਾਸਤਰ ਇਹਨਾਂ ਨੂੰ ਜਾਣਨ ਨਾਲ ਵੀ ਗਿਆਨ ਨਹੀਂ ਮਿਲਦਾ। ਗਿਆਨੀ ਸੋਏ ਜਾਂ ਕੇ ਦ੍ਰਿੜ ਸੋ, ਗਿਆਨੀ ਤੇ ਉਹ ਹੈ ਜਿਸ ਤੇ ਹਿਰਦੇ ਵਿਚ ਨੰਕਾਰ ਦਾ ਪੱਕਾ ਵਿਸ਼ਵਾਸ ਹੈ। ਗਿਆਨੀ ਕਿਹਨੂੰ ਕਹਿੰਦੇ ਨੇ? ਭਗਤ ਨਾਮਦੇਵ ਜੀ ਇੰਜ ਰੱਬ ਨੂੰ ਯਾਦ ਕਰਦੇ ਪਏ ਨੇ, ਜਿਵੇਂ ਤੁਸੀਂ ਗੁਰਦੁਆਰੇ ਨੂੰ ਆਏ ਹੋ ਤੇ ਕੋਈ ਸਾਥੀ ਥੱਲੇ ਜੋੜਾ ਲਾਉਣ ਲੱਗ ਪਿਆ ਤੇ ਕਹਿੰਦੇ ਹੋ ਥੱਲੇ ਸੀ ਆਇਆ ਨਹੀਂ ਅਜੇ ਤੱਕ, ਕਿੰਨਾ ਵਿਸ਼ਵਾਸ ਹੈ, ਭਰੋਸਾ ਹੈ ਕਿ ਮੇਰੇ ਨਾਲ ਰਹਿੰਦਾ। ਉਹ ਕਹਿੰਦੇ ਨੇ ਸਾਤ ਘੜੀ ਜਾਂ ਬੀਤੀ ਸੁਣੀ, ਅੱਜ ਹੁਣ ਆਇਓ ਤੇਰੇ ਭਵਨ ਧਨੀ, ਕਿੰਨਾ ਸੁੰਦਰ ਵਿਸ਼ਵਾਸ ਹੈ, ਕਿਤਨੀ ਸ਼ਰਧਾ, ਆਇਆ ਨਹੀਂ ਅਜੇ ਤੱਕ, ਸੱਤ ਘੜੀਆਂ ਤੇ ਬੀਤ ਗਈਆਂ, ਅੱਠਵੀਂ ਘੜੀ ਨੂੰ ਮੈਨੂੰ ਮਾਰ ਦੇਣਾ ਇਹਨਾਂ ਤੇ ਅਜੇ ਆਏ ਨਹੀਂ, ਹੈ ਨਾ ਕੋਈ, ਉਸ ਦਾ ਭਰੋਸਾ ਉਹ ਨਾਲ ਹੈ। ਗਿਆਨੀ ਨੂੰ ਵਿਸ਼ਵਾਸ ਹੈ, ਫਿਰ ਗਿਆਨੀ ਕੋਲ ਤਾਕਤ ਹੁੰਦੀ ਹੈ, ਡਰਾਉਂਦਾ ਵੀ ਕਿਸੇ ਨੂੰ ਨਹੀਂ ਤੇ ਡਰਦਾ ਇਸ ਲਈ ਨਹੀਂ ਕਿ ਰੱਬ ਨਾਲ ਹੈ। ਸਾਹਿਬਾਂ ਨੇ ਗਿਆਨੀ ਦੀ ਵਿਆਖਿਆ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਪੈ ਕਾਹੂ ਕਹੋ ਦੇਤ ਨਹਿ ਪੈ ਮਾਨਕ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਸਾਹਿਬ ਜੀ ਫਰਮਾ ਰਹੇ ਨੇ ਕਿ ਗਿਆਨੀ ਸੋਏ ਜਾਂਦੇ ਦ੍ਰਿੜ ਸੋ, ਕਹਿਤ ਸੁਣਤ ਕਛ ਜੋਗ ਨਾ ਹੋ, ਮੇਰਾ ਆਖਣ ਸੁਣਨ ਨਾਲ ਤੇ ਰੱਬ ਨਾਲ ਮੇਲ ਨਹੀਂ ਹੋ ਜਾਂਦਾ, ਜੋਗ ਦਾ ਅਰਥ ਹੈ ਮੇਲ। ਗਿਆਨੀ ਰਹਿਤ ਆਗਿਆ ਦ੍ਰਿੜ ਜਾਣ ਕੇ, ਗਿਆਨੀ ਉਹ ਹੈ ਅਸਲ ਜਿਸ ਦੀ ਰਹਿਤ ਸੁਚੱਜੀ ਹੈ ਤੇ ਰਹਿੰਦਾ ਪ੍ਰਭੂ ਦੀ ਆਗਿਆ ਵਿਚ, ਸੁਚੱਜੀ ਰਹਿਤ ਕੀ ਰੱਬ ਦੀ ਰਜ਼ਾ ਵਿਚ ਰਹਿਣਾ, ਆਗਿਆ ਵਿਚ ਰਹਿਣਾ। ਆਗਿਆ ਦ੍ਰਿੜ ਹੋ ਗਈ ਹੈ, ਹਿਮਾ ਕਰਨਾ ਅਸੀਂ ਅੱਧੇ ਰੱਬ ਨੂੰ ਮੰਨਨੇ ਆ ਅੱਧੇ ਨੂੰ ਨਹੀਂ। ਪੁੱਛੋਗੇ ਕਿਵੇਂ? ਰੱਬ ਦਾ ਦਿੱਤਾ ਸੁਖ ਤੇ ਮੰਨ ਲਿਆ ਪਰ ਦੁੱਖ ਨਹੀਂ, ਉਹ ਬੰਦੇ ਨੇ ਅੱਧਾ ਪ੍ਰਵਾਨ ਕੀਤਾ ਅੱਧਾ ਨਹੀਂ, ਉਸ ਦਾ ਦਿੱਤਾ ਵਾਧਾ ਤੇ ਪ੍ਰਵਾਨ ਕਰ ਲਿਆ ਘਾਟਾ ਨਹੀਂ, ਉਸ ਦੀ ਦਿੱਤੀ ਹੋਈ ਇੱਜ਼ਤ ਨੂੰ ਤੇ ਮੈਂ ਮੰਨਦਾ ਪਰ ਬੇਪਤੀ ਨੂੰ ਨਹੀਂ। ਜਿਉਂ ਜਿਉਂ ਵਿਚਾਰੋਗੇ ਅੱਧਾ ਪ੍ਰਵਾਨ ਹੈ ਅੱਧਾ ਨਹੀਂ, ਪਰ ਗਿਆਨੀ ਕਹਿੰਦਾ ਤੇਰਾ ਦਿੱਤਾ ਦੁੱਖ ਵੀ ਪ੍ਰਵਾਨ, ਤੇਰਾ ਦਿੱਤਾ ਸੁਖ ਵੀ ਪ੍ਰਵਾਨ, ਤੇਰਾ ਦਿੱਤਾ ਨਫਾ ਵੀ ਪ੍ਰਵਾਨ, ਤੇਰਾ ਦਿੱਤਾ ਹੋਇਆ ਮੈਨੂੰ ਘਾਟਾ ਵੀ ਪ੍ਰਵਾਨ, ਤੇਰੀ ਦਿੱਤੀ ਹੋਈ ਇੱਜ਼ਤ ਵੀ ਪ੍ਰਵਾਨ, ਤੇਰੀ ਕੀਤੀ ਹੋਈ ਬੇਪਤੀ ਵੀ ਮੈਨੂੰ ਪ੍ਰਵਾਨ, ਜੋ ਦੇਵੇਂ ਮੈਂ ਝੋਲੀ ਚ ਪਾ ਲਾਂਗਾ, ਦਾਤ ਹੀ ਦਾਤ ਹੈ, ਕੇਤਿਆਂ ਦੋਖ ਭੋਖ ਸਦਮਾਰ, ਇਹ ਤੇ ਦਾਤ ਤੇਰੀ ਦਾਤਾਰ। ਗਿਆਨੀ ਤਤ ਗਿਆਨੀ ਰਹਿਤ ਆਗਿਆ ਦ੍ਰਿੜ ਜੰਕ ਹੈ, ਉਸ ਨਸੀਤ ਸੰਸਰ ਸਭ ਤੰਕ ਹੈ, ਗਰਮੀ ਤੇ ਸਰਦੀ ਉਸ ਲਈ ਬਰਾਬਰ ਹੀ ਹੈ। ਗਿਆਨੀ ਤਤ ਗੁਰਮੁਖ ਵਿਚਾਰੀ, ਨਾਨਕ ਜੰਕੋ ਕਿਰਪਾ ਧਾਰੀ। ਸਾਹਿਬ ਜੀ ਕਹਿੰਦੇ ਨੇ ਜਿਸ ਉੱਤੇ ਕਿਰਪਾ ਕੀਤੀ ਹੈ ਉਹ ਹੈ ਗਿਆਨੀ, ਉਹ ਤਤ ਵਿਚਾਰੀ ਹੈ, ਉਹ ਗੁਰਮੁਖ ਹੈ, ਬਾਕੀ ਵਿਚਾਰਾਂ ਤੇ ਉਹਨੇ ਕੀਤੀਆਂ ਨੇ, ਇਹ ਵਿਚਾਰ ਕਰਦਾ ਕਿ ਰੱਬ ਨਾਲ ਸਾਂਝ ਪਾਵਾਂ, ਮੈਂ ਹੁਕਮ ਨਾਲ ਸਾਂਝ ਪਾਵਾਂ। ਜਦੋਂ ਰੱਬ ਨਾਲ ਕੋਈ ਸਾਂਝ ਪਾਏਗਾ, ਹੁਕਮ ਰਜ਼ਾ ਨਾਲ ਸਾਂਝ ਪਾ ਲਵੇਗਾ, ਰੱਬ ਨੂੰ ਜਾਣ ਕੇ ਬਾਕੀ ਜਾਣਨ ਵਾਲਾ ਕੁਛ ਨਹੀਂ ਬਣਦਾ। ਫਿਰ ਤੇ ਬਲਕਿ ਮਨੁੱਖ ਐਸਾ ਹੋ ਜਾਂਦਾ ਜਦੋਂ ਕੋਈ ਆਖੇ ਤੇ ਉਹ ਕਹਿੰਦਾ ਜੋ ਦਾਤੇ ਨੇ ਦਿੱਤਾ ਉਹ ਮੈਂ ਤੇ ਕੁਛ ਵੀ ਨਹੀਂ ਕੀਤਾ, ਆਪਣਾ ਆਪਾ ਮੁੱਕ ਜਾਂਦਾ, ਇੱਥੇ ਆ ਕੇ ਬੂੰਦ ਸਾਗਰ ਬਣ ਜਾਂਦੀ, ਇੱਥੇ ਆ ਕੇ ਕਿਰਨ ਸੂਰਜ ਬਣ ਜਾਂਦੀ। ਗਿਆਨੀ ਉਹ ਹੈ ਜੋ ਰੱਬ ਚ ਇੰਜ ਅਭੇਦ ਹੋ ਜਾਏ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਸੇ ਗਿਆਨੀ ਦੀ ਸੰਗਤ ਮਿਲ ਜਾਏ, ਐਸੇ ਗਿਆਨੀ ਦਾ ਸਾਥ ਮਿਲ ਜਾਏ, ਜਨਮਾਂ ਜਨਮਾਂ ਦਾ ਅਹੰਕਾਰ ਅਭਿਮਾਨ ਅਗਿਆਨ ਸਾਰੀ ਮੈਲ ਉਤਰ ਜਾਂਦੀ ਹੈ। ਵਾਹਿਗੁਰੂ ਬਖਸ਼ਿਸ਼ ਕਰੇ, ਐਸੇ ਗਿਆਨੀ ਨੇ ਮੇਰੇ ਗੁਰੂ ਨਾਨਕ ਦੇਵ, ਐਸੇ ਗਿਆਨੀ ਨੇ ਅੱਜ ਮੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ। ਇਹ ਗਿਆਨ ਹੀ ਗਿਆਨ ਹੈ, ਇਹਨਾਂ ਦੇ ਨਾਲ ਜੁੜੀਏ ਤਾਂ ਕਿ ਜਨਮਾਂ ਜਨਮਾਂ ਦੀ ਅਗਿਆਨਤਾ ਮਿਟ ਜਾਏ, ਗਿਆਨ ਦੀ ਅੰਧੇਰੀ ਆਏ, ਧਰਮ ਦੀ ਛੱਪਰ ਧਰਤੀ ਤੇ ਡਿੱਗ ਪਏ ਔਰ ਧਰਮ ਦਾ ਮਕਾਨ ਧਰਮ ਦਾ ਮਹੱਲ ਬਣ ਜਾਏ। ਇਹ ਨਿਸ਼ਚਾ ਵਧੀਆ।